ਕਿ ਵੱਡਾ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ।

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ।

ਸਿੱਧਾ ਪੁਰਖਾ ਕੀਆ ਵਡਿਆਈ ਆ ਤੁਧ ਵਿਣ ਸਿੱਧੀ ਕਿਨੈ ਨਾ ਪਾਈ ਆ ਕਰਮ ਮਿਲੈ ਨਾਹੀ ਠਾਕੁਰ ਹਾਈ ਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੈ ਨਾ ਚੁਕੈ ਭੋਗ ਗੁਣ ਇਹੋ ਹੋਰ ਨਾਹੀਂ ਕੋਇ ਨਾ ਕੋ ਹੋਆ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸ

ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀੜੇ ਕਿਰਮ ਸਤਿਗੁਰ ਸਰਣਾਈ।

ਗੁਰਮਤ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ, ਹਰ ਜਨ ਕੇ ਵਣ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਨ ਜਮ ਪਾਸ, ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤ ਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ, ਰਾਗ ਗੂਜਰੀ ਮਹੱਲਾ ਪੰਜਵਾ, ਕਾਹੇ ਰੇ ਮਨ ਚਿਤ ਵਹਿ ਉਦਮ,

ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਧਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਈ ਨ ਕਿਸਕੀ ਧਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੀ ਮਨ ਭਉ ਕਰਿਆ ਊੜੇ ਊੜ ਆਵੈ ਸਹਿ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮੈਂ ਹੈ

ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵੈ ਹੈ ਸਭ ਧਿਆਵੈ ਤੁਜੀ ਹਰ ਸੱਚੀ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਹੈ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮਹਿ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਿਕ ਕਰਹਿ ਹਰ ਪੂਜਾ ਜੀ ਤਪ ਤਪਹਿ ਜਪਹਿ ਬੇਅੰਤਾ ਤੇਰੇ ਅਨੇਕ ਪੜ੍ਹਹਿ ਬਹੁ ਸਿਮ੍ਰਿਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ

ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੋਂ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ, ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਧ ਆਪ ਵੀ ਛੋੜਿਆ ਆਪ ਮਿਲਾਇਆ, ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ, ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸਨੋਂ ਤੂੰ ਜਾਣਾਏ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨ ਕੋਏ, ਤੂੰ ਕਰ ਕਰ ਵੇਖੈ ਹੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਆਸਾ ਮਹੱਲਾ ਪਹਿਲਾ ਤਿਤ ਸਰਵਰੜੈ।

ਮਾਨੁਖ ਦੇਹੁਰੀਆ ਗੋਬਿੰਦ ਮਿਲਨ ਕੀਏ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਈ ਪੁਨ ਰਾਸ਼ਿਸ਼ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਹਪਨ ਬ੍ਰਿਸ਼ਟ ਗਗਨ ਤੇ ਭਈ ਸਭ ਹਿਨ ਆਨ ਵਧਾਈ ਦਈ ਧਨਯ ਲੋਗਨ ਕੇ ਰਾਜਾ ਦੁਸ਼ਟਨ ਦਾ ਹੈ ਗਰੀਬ ਨਿਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਿ ਲੇਹੋ ਉਬਾਰੇ ਕਬਿਓ ਬਾਚ ਬੇਨਤੀ ਚਉਪਈ।

ਪਰਿਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਰ ਇੱਛਾ ਨਿਜ ਕਰਦੈ ਕਰੀਐ ਸਭੈ ਰਨ ਕਉ ਆਜ ਸੰਘਰੀਐ।

ਤਾਰੀਆ ਹੈ, ਚੁਣ ਚੁਣ ਸਤਰ ਹਮਾਰੇ ਮਾਰੀਆ ਹੈ, ਆਪ ਹਾਥ ਦੈ ਮੁਜੈ ਉਬਰੀਐ, ਮਰਨ ਕਾਲ ਕਾ ਤ੍ਰਾਸ ਨਿਵਰੀਐ।

ਛੱਡ ਕੇ ਗਾਹਿਓ ਤੁਹਾਰੋ ਦੁਆਰ ਵਾਹਿਗਾਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆ ਵਧਾਈਆ

ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ ਹਰ ਨਾਲ ਰਹ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਹੀਂ ਘਰ ਤੀਰੈ ਘਰ ਤਨ ਤੀਰੈ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੀਰੈ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ ਕਨਸਾਂਤ ਸੁਖਮ ਨਿਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰਵਿਟੋ ਹੋ ਜਿਸ ਦੀਆ ਇਹ ਵਡਿਆਈਆ ਕਹਿ ਨਾਨਕ ਸੁਣਹੋ ਸੰਤੋ ਹੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜਿਨ ਕਉ ਸੇ ਨਾਮ ਹਰਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ

ਚਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ।

ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਅਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ

ਪੌੜੀ ਤਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾਹੀ ਉੱਥੇ ਤੇਰੀ ਰੱਖ, ਅਗਨੀ ਉਦਰ ਮਾਹੇ। ਸੁਣ ਕੇ ਜਮ ਕੇ ਦੂਤ ਨਾਹੀ ਤੇਰੇ ਛੱਡ ਜਾਹੇ, ਭਉਜਲ ਵਿਖਮ ਅਸਗਾਹੋ ਗੁਰਸਬਦੀ ਪਾਰ ਪਾਹੇ। ਜਿਨ ਕਉ ਲੱਗੀ ਪਿਆਸ ਅੰਮ੍ਰਿਤ ਸੇਈ ਖਾਹੇ, ਕਲ ਮਹਿ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ, ਬਿਰਥਾ ਕੋਈ ਨ ਜਾਏ ਜੇ ਆਵੇ ਤੁਦ ਆਹੇ। ਸਲੋਕ ਮਹੱਲਾ ਪੰਜਵਾਂ, ਅੰਤਰ ਗੁਰ ਆਰਾਧਣਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ੍ਰਵਣੀ ਸੁਣਨਾ ਗੁਰ ਨਾਉ। ਸਤਿਗੁਰ ਸੇ ਤੀਰਤਿਆ ਦਰਗਹਿ ਪਾਈਐ ਠਾਉ, ਕਹੁ ਨਾਨਕ ਕਿਰਪਾ ਕਰੇ ਜਿਸਨੋ ਇਹ ਵਥ ਦੇ। ਜਗ ਮਹਿ ਉੱਤਮ ਕਾਢੀਐ ਹੈ ਵਿਰਲੇ ਕੇਈ ਕੇ, ਮਹੱਲਾ ਪੰਜਵਾਂ। ਰੱਖੇ ਰੱਖਣ ਹਾਰ ਆਪ ਉਵਾਰਿਅਨ, ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ।

ਸਾਕਤ ਨਿੰਦਕ ਦੋਸਤ ਖਿਨ ਮਾਹੀ ਵਿਦਾਰਿਅਨ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ ਜਿਸ ਸਿਮ

ठाकुर प्रतपालक नायक खसम हमारे निमख निमख

ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏ ਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਜ ਦਾ ਜੋ ਪਾਵਨ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਸਿਰਲੇਖ ਅਧੀਨ ਦਰਜ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 267 ਪਰ ਸੁਸ਼ੋਭਿਤ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਜੋ ਬਖਸ਼ਿਸ਼ ਸਾਡੇ ਸਨਮੁੱਖ ਕੀਤੀ, ਉੱਥੇ ਮਹਾਰਾਜ ਨੇ ਇੱਕ ਬੇਨਤੀ ਅਕਾਲ ਪੁਰਖ ਦੇ ਸਨਮੁੱਖ ਕੀਤੀ। ਕੁਝ ਉਦਾਹਰਣਾਂ ਦੇ ਕੇ ਅਕਾਲ ਪੁਰਖ ਦੇ ਸਨਮੁੱਖ ਬੇਨਤੀ ਕਰਕੇ ਇਹ ਨਿਰਣਾ ਕੀਤਾ ਕਿ ਜੀਵ ਦੇ ਕੋਲ ਐਸੀ ਸਮਰੱਥਾ ਨਹੀਂ ਹੈ ਕਿ ਉਹ ਧਰਮ ਦੇ ਵਿਸ਼ੇਸ਼ ਮਾਰਗ ਦੇ ਉੱਪਰ ਚੱਲ ਸਕੇ, ਸਮਰੱਥਾ ਨਹੀਂ ਹੈ ਕਿ ਉਹ ਧਰਮ ਦੀ ਸ੍ਰੇਸ਼ਟ ਕ੍ਰਿਤ ਨੂੰ ਜਿਹੜਾ ਹੈ ਉਹ ਆਪਣੇ ਜੀਵਨ ਦੇ ਵਿੱਚ ਲਾਗੂ ਕਰ ਸਕੇ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਜੋ ਨਿਰਣਾ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਸਾਡੇ ਸਨਮੁੱਖ ਕੀਤਾ, ਤਿਸ ਦੀ ਵਿਚਾਰ ਅੱਜ ਆਪਾਂ ਕਰਨੀ ਹੈ। ਮਹਾਰਾਜ ਜੀ ਕਿਰਪਾ ਕਰਨ, ਪਾਵਨ ਗੁਰਮਤਿ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ, ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਜੀ ਮਹਾਰਾਜ ਆਰੰਭ ਤਾਂ ਕਰਦੇ ਹਨ, ਬਖਸ਼ਿਸ਼ ਕਰਦੇ ਮਹਾਰਾਜ, ਸੁਣ ਅੰਧਾ ਕੈਸੇ ਮਾਰਗ ਪਾਵੇ। ਮਹਾਰਾਜ ਇੱਕ ਵਿਅਕਤੀ ਜਿਹੜਾ ਹੈ, ਦੁਨਿਆਵੀ ਗੱਲ ਆਪਾਂ ਉਦਾਹਰਨ ਲਈਏ ਕਿ ਜੇ ਉਹ ਅੰਧਾ ਹੈ, ਨੇਤਰਾਂ ਤੋਂ ਦਿਸਦਾ ਨਹੀਂ, ਉਹਨੂੰ ਆਪਾਂ ਸਮਝਾ ਦਈਏ, ਆਵਾਜ਼ ਦੇ ਕੇ ਕਹੀਏ ਵੀ ਆਹ ਰਸਤਾ ਇੰਨੀ ਦੂਰੀ ਤੋਂ ਇੱਧਰ ਨੂੰ ਮੁੜ ਜਿਓ, ਇਸ ਪਾਸੇ ਤੋਂ ਇੱਧਰ ਨੂੰ ਮੁੜ ਜਿਓ, ਫਲਾਣੀ ਜਗ੍ਹਾ ਤੁਹਾਨੂੰ ਦਿਸੇਗੀ, ਉਸ ਜਗ੍ਹਾ ਤੋਂ ਤੁਸੀਂ ਜਿਹੜਾ ਹੈ ਉਹ ਕਿਸ ਪਾਸੇ ਜਾਣਾ ਹੈ, ਕਿੱਧਰੋਂ ਮੁੜਨਾ, ਉਹ ਸਾਰਾ ਕੁਝ ਉਹਨੂੰ ਦੱਸ ਦਿਓ। ਪਰ ਜਿਹੜੇ ਵਿਅਕਤੀ ਨੂੰ ਦੱਸਿਆ ਜਾ ਰਿਹਾ ਉਹ ਹੈ ਤਾਂ ਕੀ ਹੈ, ਉਹ ਅੰਧਾ ਹੈ, ਅੱਖਾਂ ਤੋਂ ਉਹਨੂੰ ਦਿਸਦਾ ਨਹੀਂ, ਅੱਖਾਂ ਤੋਂ ਦਿਸ ਨਹੀਂ ਰਿਹਾ। ਅਤੇ ਉਹਨੂੰ ਦੱਸੋਗੇ, ਬੜਾ ਉੱਦਮ ਕਰੋਗੇ, ਬੜੀ ਕੋਸ਼ਿਸ਼ ਕਰੋਗੇ, ਪਰ ਉਹ ਉਸ ਮਾਰਗ 'ਤੇ ਪਹੁੰਚ ਜਾਏਗਾ ਕਦੀ ਵੀ ਨਹੀਂ, ਕਿਉਂਕਿ ਉਹ ਵਿਅਕਤੀ ਅੰਨਾ ਹੈ। ਉਹਦੇ ਸਾਹਮਣੇ ਤੁਸੀਂ ਬਹੁਤ ਬੇਸ਼ਕੀਮਤੀ ਬਰੀਕੀਆਂ ਦੇ ਨਾਲ ਤੁਸੀਂ ਉਹਨੂੰ ਰਸਤੇ ਦਾ ਪੈਂਡਾ ਤੈਅ ਕਰਨ ਵਾਸਤੇ ਪ੍ਰੇਰਨਾ ਦੇ ਦਿਓ, ਪਰ ਉਹਨੂੰ ਦਿਸਦਾ ਨਹੀਂ ਚੱਲ ਸਕੇਗਾ। ਸਤਿਗੁਰੂ ਸਾਹਿਬ ਮਹਾਰਾਜ ਬਿਲਕੁਲ ਇਸੇ ਤਰ੍ਹਾਂ ਉਸ ਅੰਧੇ ਨੂੰ ਮਾਰਗ 'ਤੇ ਲਿਜਾਣਾ ਅਤੇ ਬਾਂਹ ਫੜੀ ਜਾਂਦੀ, ਬਾਂਹ ਫੜ ਕੇ ਉਹਨੂੰ ਮਾਰਗ ਤੱਕ ਲਿਜਾਇਆ ਜਾਂਦਾ, ਬਾਂਹ ਫੜ ਕੇ ਉਹਨੂੰ ਮਾਰਗ ਦੱਸਿਆ ਜਾਂਦਾ, ਬਾਂਹ ਫੜ ਕੇ ਉਹਨੂੰ ਕਿਸੇ ਇੱਕ ਟਿਕਾਣੇ ਤੋਂ ਦੂਸਰੇ ਟਿਕਾਣੇ ਦੇ ਉੱਪਰ ਲਿਜਾਇਆ ਜਾਂਦਾ। ਸਤਿਗੁਰੂ ਜੀ, ਮੇਰੀ ਵੀ ਹਾਲਾਤ ਬਿਲਕੁਲ ਇਸੇ ਤਰ੍ਹਾਂ ਦੀ, ਕਿਉਂਕਿ ਉਪਦੇਸ਼ ਮੈਂ ਧਰਮ ਦਾ ਬਹੁਤ ਸੁਣ ਰਿਹਾ ਹਾਂ, ਅੰਮ੍ਰਿਤ ਵੇਲੇ ਉੱਠਣਾ ਚਾਹੀਦਾ, ਬਹੁਤ ਉਪਦੇਸ਼ ਸੁਣ ਰਿਹਾ ਹਾਂ, ਸੇਵਾ ਕਰਨੀ ਚਾਹੀਦੀ, ਬਹੁਤ ਕੁਝ ਸੁਣਿਆ ਹੈ ਵੀ ਸੱਚੀ ਕ੍ਰਿਤ ਕਰਨੀ ਚਾਹੀਦੀ, ਬੇਈਮਾਨੀ ਨਹੀਂ, ਬਹੁਤ ਕੁਝ ਸੁਣ ਲਿਆ। ਅਤੇ ਇੱਥੋਂ ਤੱਕ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਇਸ ਗੱਲ ਦਾ ਜਿਹੜਾ ਹੈ ਉਹ ਸਾਰਾ ਨਿਰਣਾ ਵੀ ਕਰ ਦਿੱਤਾ ਕਿ ਸਾਰੇ ਪਾਸੇ ਉਪਦੇਸ਼ ਪ੍ਰਾਪਤ ਹੈ ਕਿ ਪਾਠ ਪੜ੍ਹਿਓ, ਔਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਸਾਰਾ ਕੁਝ ਹੀ ਪਤਾ ਲੱਗ ਗਿਆ। ਪਰ ਮਹਾਰਾਜ
ਹੁਣ ਅਸਲ ਦੇ ਵਿੱਚ ਜਿਹੜਾ ਹੈ ਉਹ ਸਾਰਾ ਕੁਝ ਪਤਾ ਤੇ ਲੱਗ ਗਿਆ ਹੈ, ਪਰ ਵਿਵੇਕਤਾ ਰੂਪ ਨੇਤਰਾਂ ਦੇ ਵਿੱਚ ਜਿਹੜਾ ਹੈ ਉਹ ਪ੍ਰਕਾਸ਼ ਨਹੀਂ, ਉਹ ਲਾਗੂ ਨਹੀਂ ਹੋ ਸਕਿਆ। ਦੀਵੇ ਦੀ ਸਾਨੂੰ ਡੈਫੀਨੇਸ਼ਨ ਪਰਿਭਾਸ਼ਾ ਪਤਾ ਲੱਗ ਗਈ ਵੀ ਉਹ ਚਾਨਣ ਕਰਦਾ, ਇਹ ਵੀ ਪਤਾ ਲੱਗ ਗਿਆ ਤੇਲ ਪੈਂਦਾ, ਉਹਦੀ ਡੈਫੀਨੇਸ਼ਨ ਪਰਿਭਾਸ਼ਾ ਸਾਨੂੰ ਪਤਾ ਲੱਗ ਗਈ ਹੈ, ਪਰ ਦੀਵਾ ਬਲ ਨਹੀਂ ਰਿਹਾ, ਚਾਨਣ ਕਿਵੇਂ ਹੋਏਗਾ? ਕਹਿਣ ਨਾਲ ਨਹੀਂ ਹੋਏਗਾ, ਸੁਣਨ ਨਾਲ ਬਹੁਤ ਕੁਝ ਜਿਹੜਾ ਹੈ ਉਹ ਪਤਾ ਲੱਗ ਜਾਂਦਾ ਵੀ ਇਹ ਇਸ ਤਰ੍ਹਾਂ ਹੁੰਦਾ, ਪਰ ਅੰਦਰ ਗਿਆਨ ਦਾ ਦੀਵਾ ਜਿੰਨਾ ਚਿਰ ਤੱਕ ਪ੍ਰਕਾਸ਼ਮਾਨ ਨਹੀਂ ਹੈ ਉਹਨਾਂ ਚਿਰ ਤੱਕ ਤੁਸੀਂ ਮਾਰਗ 'ਤੇ ਨਹੀਂ ਪਹੁੰਚ ਸਕਦੇ, ਕਿਉਂਕਿ ਇਹ ਤਾਂ ਹੁਣ ਆਖਣ ਦੀ ਗੱਲ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿਣਗੇ ਖਾਂਡ ਖੰਡ ਕਹੇ ਸਵਾਦ ਜਿਹਵਾ ਨਾ ਮਿੱਠੋ ਆਵੇ, ਭਾਈ ਗੁਰਦਾਸ ਸਾਹਿਬ ਕਹਿਣਗੇ ਹੁਣ ਖੰਡ ਖੰਡ ਆਖੀ ਜਾਏ, ਹੁਣ ਜ਼ੁਬਾਨ 'ਤੇ ਸਵਾਦ ਅਤੇ ਮਿੱਠੇ ਦਾ ਥੋੜ੍ਹੀ ਆਈ ਜਾਣਾ, ਉਹ ਖੰਡ ਪ੍ਰੈਕਟੀਕਲੀ ਰੂਪ ਦੇ ਵਿੱਚ ਮੂੰਹ ਵਿੱਚ ਪਾਉਣੀ ਪਏਗੀ, ਉਹਦੇ ਵਾਸਤੇ ਉੱਦਮ ਚਾਹੀਦਾ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਸੁਣ ਅੰਧਾ ਕੈਸੇ ਮਾਰਗ ਪਾਵੇ, ਮਹਾਰਾਜ ਜੀ ਦੇ ਅੰਦਰ ਗਿਆਨ ਦਾ ਦੀਵਾ ਬਲਿਆ ਹੀ ਨਹੀਂ ਹੈ, ਗਿਆਨ ਬਹੁਤ ਹੈ ਪਰ ਪ੍ਰਕਾਸ਼ ਨਹੀਂ ਹੋਇਆ। ਸੂਰਜ ਦੀ ਸਿਫਤ ਬਹੁਤ ਹੈ ਪਰ ਸੂਰਜ ਪ੍ਰਕਾਸ਼ਮਾਨ ਹੋ ਗਿਆ ਪਰ ਅੱਗੋਂ ਨੇਤਰ ਬਿਲਕੁਲ ਅੰਧੇ ਨੇ, ਕਰਾਂਗੇ ਕੀ ਉੱਥੇ? ਭਾਈ ਗੁਰਦਾਸ ਸਾਹਿਬ ਨੇ ਕਿਹਾ ਕਿ ਉੱਲੂ ਦਾ ਸੁਭਾਅ ਹੈ ਕਿ ਉਹਨੂੰ ਜਦੋਂ ਸੂਰਜ ਚੜ੍ਹਦਾ ਉਦੋਂ ਹੀ ਉਹਨੂੰ ਹਨੇਰਾ ਹੋ ਜਾਂਦਾ। ਉੱਲੂ ਵਾਸਤੇ ਸੂਰਜ ਤੇ ਹੈ ਉਹ ਜਾਣਕਾਰੀ, ਉਹਨੂੰ ਪਤਾ ਹੈ ਵੀ ਜਾਂ ਸੂਰਜ ਉਦੇ ਹੈ ਜਾਂ ਨਹੀਂ ਹੈ, ਪਰ ਅਸਲ ਕਹਾਣੀ ਇਹ ਹੈ ਕਿ ਅਸਲ ਵਿੱਚ ਉਹਦੇ ਤੋਂ ਉਹ ਪ੍ਰਾਪਤੀ ਨਹੀਂ ਕੁਝ ਲੈ ਸਕਦਾ, ਉਹਦੇ ਤੋਂ ਉਹਨੂੰ ਕੁਝ ਮੁਨਾਫਾ ਨਹੀਂ ਹੈ, ਉਹਦੇ ਤੋਂ ਉਹਨੂੰ ਕੋਈ ਲਾਭ ਨਹੀਂ ਹੈ। ਬਸ ਸਤਿਗੁਰੂ ਜੀ ਵੀ ਇਹੀ ਕਹਿੰਦੇ ਮਹਾਰਾਜ ਸੁਣਨ ਦਾ ਕੈਸੇ ਮਾਰਗ ਪਾਵੇ, ਦੱਸੋ ਹਾਂ ਮੈਨੂੰ, ਮੈਂ ਸੁਣ ਕੇ ਸਾਰਾ ਕੁਝ ਆਪਣੇ ਜੀਵਨ ਦੇ ਵਿੱਚ ਗਿਆਨ 'ਤੇ ਧਾਰਨ ਕਰ ਲਿਆ ਪਰ ਉਹ ਗਿਆਨ ਦਾ ਪ੍ਰਕਾਸ਼ ਨਹੀਂ ਹੋਇਆ, ਭਾਵ ਉਹ ਲਾਗੂ ਨਹੀਂ ਹੋ ਸਕਿਆ। ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦਾ ਇੱਕ ਬਚਨ ਪੜ੍ਹੀਏ, ਇਹਨੂੰ ਬਰੀਕੀ ਦੇ ਨਾਲ ਵੇਖਣਾ ਫਿਰ ਸਮਝ ਲੱਗੇਗੀ। ਗੁਰੂ ਰਾਮਦਾਸ ਸਾਹਿਬ ਜੀ ਦਾ ਇੱਕ ਸ਼ਬਦ ਆਪਾਂ ਪੜ੍ਹਦੇ ਹਾਂ, ਮਹਾਰਾਜ ਜੀ ਨੇ ਕਿਹਾ ਹਮ ਅੰਧੁਲੇ ਅੰਧ ਬਿਖੈ ਬਿਖ ਰਾਤੇ, ਕਿਉਂ ਚੱਲ ਹੈ ਗੁਰ ਚਾਲੀ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਸੀ ਅਗਿਆਨਤਾ ਦੇ ਹਨੇਰੇ ਵਿੱਚ ਹੈ, ਅਗਿਆਨਤਾ ਵੀ ਕਾਹਦੀ ਕਿ ਬਿਖਿਆ ਵਾਸ਼ਨਾਵਾਂ ਦੇ ਵਿੱਚ ਲੀਨ ਹੋਏ ਪਏ ਆ, ਕਿਉਂ ਚੱਲ ਹੈ ਗੁਰ ਚਾਲੀ, ਕਿਵੇਂ ਗੁਰੂ ਦੇ ਦੱਸੇ ਹੋਏ ਮਾਰਗ 'ਤੇ ਚਾਲ 'ਤੇ ਅਸੀਂ ਚੱਲ ਸਕੀਏ। ਪਰ ਉੱਥੇ ਆਵਾਜ਼ ਦੇ ਦਿੱਤੀ, ਕਹਿਣ ਲੱਗੇ ਸਤਿਗੁਰ ਦਇਆ ਕਰੇ ਸੁਖਦਾਤਾ ਹਮਲਾਵੇ ਆਪਣ ਪਾਲੀ। ਮਹਾਰਾਜ ਜੀ ਕਹਿਣ ਲੱਗੇ ਜੇ ਸਤਿਗੁਰੂ ਦਇਆ ਕਰੇ ਤਾਂ ਸਾਨੂੰ ਆਪਣੇ ਪੱਲੇ ਲਾ ਲਏ, ਸਤਿਗੁਰੂ ਕੀ ਕਰੇ ਸਾਨੂੰ ਆਪਣੇ ਪੱਲੇ ਲਾ ਲਏ। ਕਿੱਡੀ ਹੈਰਾਨਗੀ ਦੀ ਗੱਲ, ਉਸ ਵਕਤ ਸਿੱਖਾਂ ਨੇ ਸਤਿਗੁਰੂ ਜੀ ਨੂੰ ਪੁੱਛਿਆ, ਕਹਿੰਦੇ ਮਹਾਰਾਜ ਅੰਨਾ ਅੱਖਾਂ ਮੰਗੇ ਕਿ ਪੱਲਾ ਮੰਗੇ? ਤੁਸੀਂ ਇੱਥੇ ਇਕੱਲੇ ਪੱਲੇ ਲਾ ਲਓ ਅਤੇ ਗੱਲ ਤੁਸੀਂ ਅਗਿਆਨਤਾ ਦੀ ਅੰਨੇ ਪੁਰਸ਼ ਦੀ ਕਰ ਰਹੇ ਹੋ। ਸਤਿਗੁਰੂ ਮਹਾਰਾਜ ਕਹਿਣਗੇ ਗੁਰਮੁਖੋ ਆ ਨੇਤਰ ਆ ਗਏ, ਪਤਾ ਨਹੀਂ ਕਿਹੜੇ ਪਾਸੇ ਇਹਨਾਂ ਨੂੰ ਪ੍ਰਕਾਸ਼ ਮਿਲ ਗਿਆ ਅਤੇ ਨੇਤਰ ਪਤਾ ਨਹੀਂ ਤੁਹਾਨੂੰ ਕਿਹੜੇ ਪਾਸੇ ਲੈ ਜਾਣ, ਘੱਟੋ ਘੱਟ ਪੱਲਾ ਫੜਿਆ ਹੋਵੇਗਾ ਅਤੇ ਜਿਹੜਾ ਪੱਲਾ ਫੜਾਉਣ ਵਾਲਾ ਸਮਰੱਥ ਤੁਹਾਨੂੰ ਮਾੜੇ ਰਸਤੇ 'ਤੇ ਨਹੀਂ ਲੈ ਕੇ ਦੇ। ਮਹਾਰਾਜ ਅੱਖਾਂ ਕਿਉਂ ਨਹੀਂ ਮੰਗੀਆਂ? ਸਤਿਗੁਰੂ ਕਹਿਣ ਲੱਗੇ ਅੱਖਾਂ ਕਿਸੇ ਪਾਸੇ ਵੀ ਪ੍ਰਭਾਵਿਤ ਹੋ ਕੇ ਜਾ ਸਕਦੀਆਂ ਨੇ, ਪਰ ਅਸਲ ਵਿੱਚ ਜਿਹਦਾ ਪੱਲਾ ਫੜਿਆ ਹੋਵੇ ਉਹ ਸਮਰੱਥ ਹੋਵੇ, ਫਿਰ ਪੱਲੇ ਫੜੇ ਦੀ ਜਿਹੜੀ ਬਾਹੇ ਗਾਹੀ ਕੀ ਲਾ ਦਿਆਸ ਗੋਬਿੰਦ ਦਾਸ ਤੁਹਾਰ, ਇਹ ਬਖਸ਼ਿਸ਼ ਹੋ ਜਾਂਦੀ। ਮਹਾਰਾਜ ਜੀ ਨੇ ਇੱਥੇ ਕਿਹਾ ਵੀ ਮੇਰੇ ਵੱਸ ਦੀ ਗੱਲ ਨਹੀਂ ਹੈ ਵੀ ਮੈਂ ਸੁਣ ਅੰਧਾ ਕੈਸੇ ਮਾਰਗ ਪਾਵੇ, ਕਿਵੇਂ ਅੰਧਾ ਵਿਅਕਤੀ ਰਸਤੇ 'ਤੇ ਤੁਰ ਸਕਦਾ। ਸਤਿਗੁਰੂ ਜੀ ਉਹੀ ਹਾਲਾਤ ਮੇਰਾ, ਪਰ ਤੁਸੀਂ ਕਿਰਪਾ ਕਰ ਦਿਓ, ਕਰ ਗਹਿ ਲਿਹੋ ਓੜ ਨੇ ਬਹਾਵੇ, ਜੇ ਤੁਸੀਂ ਮੇਰਾ ਹੱਥ ਫੜ ਲਓ ਤਾਂ ਓੜ ਤੱਕ ਤੁਹਾਡੀ ਅਤੇ ਮੇਰੀ ਨਿਭ ਜਾਏ। ਮੈਨੂੰ ਪਤਾ ਤੁਸੀਂ ਸਮਰੱਥ ਹੋ, ਜੇ ਮੇਰਾ ਹੱਥ ਫੜ ਲਓ ਤਾਂ ਮਹਾਰਾਜ ਤੁਸੀਂ ਓੜਕ ਤੱਕ ਜਿਹੜੀ ਹੈ ਤੁਸੀਂ ਨਿਭਾ ਸਕਦੇ ਹੋ। ਅਤੇ ਫਿਰ ਮਹਾਰਾਜ ਜੀ ਅੱਗੇ ਜ਼ਿਕਰ ਕਰਦੇ, ਫਿਰ ਕਹਿੰਦੇ ਵੀ ਕਹਾਂ ਬੁਝਾਰਤ ਬੁਝੈ ਡੋਰਾ। ਮਹਾਰਾਜ ਜੀ ਕਹਿਣਗੇ ਹੁਣ ਕੋਈ ਬੁਝਾਰਤ ਪਾਈ ਹੋਵੇ ਅਤੇ ਜਿਹੜਾ ਡੋਰਾ ਹੋਵੇ, ਜਿਹਨੂੰ ਬੋਲਾ ਕਹਿ ਦਿੰਦੇ ਆਪਾਂ, ਜਿਹੜਾ ਬਿਲਕੁਲ ਬੇਸਮਝ ਹੈ, ਜਿਹਨੂੰ ਕੰਨਾਂ ਰਾਹੀਂ ਕੁਝ ਸੁਣਿਆ ਨਹੀਂ ਅਜੇ ਤੱਕ, ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣਗੇ ਉਹਨੂੰ ਤਾਂ ਨਿਸ ਕਹੀ ਹੈ ਤੋ ਸਮਝੈ ਭੋਰਾ,
ਡੋਰਾ ਉਹਨੂੰ ਵੀ ਕਿਹਾ ਜਾਂਦਾ ਵੀ ਜਿਹੜਾ ਵਿਅਕਤੀ ਬਿਲਕੁਲ ਬੇਸਮਝ ਹੋਵੇ, ਕਮਲਾ ਹੋਵੇ, ਪਾਗਲ ਹੋਵੇ। ਪਰ ਇਹਦੇ ਜਿਹੜੇ ਅਥੈਂਟਿਕ ਅਰਥ ਜਿਹੜੇ ਆਪਾਂ ਵਿਦਵਾਨਾਂ ਅਨੁਸਾਰ ਪੜ੍ਹਦੇ, ਉਹਦਾ ਅਰਥ ਬੋਲਾ ਹੀ। ਮਹਾਰਾਜ ਜੀ ਨੇ ਕਿਹਾ ਕਹਾਂ ਬੁਝਾਰਤ ਬੁੱਝਾ ਡੋਰਾ। ਜਦੋਂ ਬੁਝਾਰਤ ਦੀ ਗੱਲ ਕਰਦੇ ਹਾਂ, ਬੁਝਾਰਤ ਦਾ ਤਾਂ ਅਰਥ ਇਹ ਹੁੰਦਾ ਨਾ ਵੀ ਕਿਸੇ ਨੇ ਕਿਸੇ ਰੂਪ ਦੇ ਵਿੱਚ ਇਸ਼ਾਰੇ ਮਾਤਰ ਗੱਲ ਕੀਤੀ ਅਤੇ ਉਹਨੂੰ ਬੁਝਾਰਤ ਕਿਹਾ ਜਾਂਦਾ, ਵੀ ਬੁਝਾਰਤ ਕਹਿ ਕੇ ਆਹ ਗੱਲ ਕਰ ਦਿੱਤੀ, ਇਹਦੇ ਅਰਥ ਸਮਝਣੇ। ਮਹਾਰਾਜ ਜੀ ਕਹਿਣ ਲੱਗੇ ਇਸ ਜੀਵਨ ਵਿੱਚ ਹੁਣ ਜਿਹੜਾ ਵਿਅਕਤੀ ਇੱਕ ਬੋਲਾ ਹੈ ਅਤੇ ਦੂਸਰਾ ਜਿਹੜਾ ਬੇਸਮਝ ਬੰਦਾ ਹੈ, ਕਹਾਂ ਬੁਝਾਰਤ ਬੁੱਝਾ ਡੋਰਾ। ਮਹਾਰਾਜ ਕਹਿਣਗੇ ਬੋਲਾ ਬੰਦਾ ਜਿਹੜਾ ਹੈ ਉਹ ਅਸਲ ਦੇ ਵਿੱਚ ਕਿਵੇਂ ਬੁਝਾਰਤ ਨੂੰ ਬੁੱਝ ਲਏਗਾ, ਸੁਣਨ ਸ਼ਕਤੀ ਨਹੀਂ ਹੈ। ਕਹਿੰਦੇ ਨੇ ਉਹ ਤਾਂ ਫਿਰ ਇੱਦਾਂ ਹੋਏਗੀ ਵੀ ਨਿਸ ਕਹੀ ਹੈ ਤਾਂ ਸਮਝੈ ਭੋਰਾ। ਮਹਾਰਾਜ ਕਹਿਣਗੇ ਰਾਤ ਕਹੋਗੇ ਉਹ ਦਿਨ ਕਹੇਗਾ, ਤੁਸੀਂ ਦਿਨ ਕਹੋਗੇ ਉਹ ਰਾਤ ਕਹੇਗਾ। ਤੁਸੀਂ ਬੋਲੇ ਬੰਦੇ ਦੇ ਕੋਲ ਜਾ ਕੇ ਵੇਖੋ, ਆਪਣੇ ਪਰਿਵਾਰਾਂ ਵਿੱਚ ਵੀ ਕਈ ਬਜ਼ੁਰਗ ਜਿਨ੍ਹਾਂ ਨੂੰ ਸੁਣਦਾ ਘੱਟ ਹੁੰਦਾ ਹੈ ਕਿਸੇ ਵੇਲੇ, ਪਰ ਅਸਲ ਵਿੱਚ ਕੀ ਹੁੰਦਾ ਵੀ ਉਹ ਬੋਲਦੇ ਵਿਅਕਤੀ ਲਾਗੇ ਕੁਝ ਹੁੰਦੇ ਅਤੇ ਸਮਝ ਕੁਝ ਜਾਂਦੇ। ਸਤਿਗੁਰੂ ਜੀ, ਹੁਣ ਇਹਦਾ ਅੰਤਰੀਵ ਅਰਥ ਕੀ ਹੈ? ਮਹਾਰਾਜ ਮੇਰੇ ਕੰਨ ਗੁਰਮਤ ਦੇ ਉਪਦੇਸ਼ ਵਾਲੇ ਪਾਸਿਓਂ ਬੋਲੇ ਹੋ ਗਏ, ਤੁਸੀਂ ਇੱਧਰ ਨੂੰ ਦੱਸ ਦਿਓ, ਮੈਂ ਇੱਧਰ ਨੂੰ ਜਾਣਾ। ਤੁਸੀਂ ਮੈਨੂੰ ਧਰਮ ਵਾਲੇ ਰਸਤੇ 'ਤੇ ਜਾਣ ਵਾਸਤੇ ਕਹਿੰਦੇ ਹੋ ਅਤੇ ਮੈਂ ਕੁਕਰਮ ਵਾਲੇ ਪਾਸੇ ਤੁਰਦਾ। ਤੁਸੀਂ ਮੈਨੂੰ ਸੱਚੀ ਕਿਰਤ ਵਾਲੇ ਪਾਸੇ ਜਾਣ ਲਈ ਕਹਿੰਦੇ ਹੋ, ਮੈਂ ਪਰਾਇਆ ਹੱਕ ਖਾਈ ਜਾ ਰਿਹਾ। ਮਹਾਰਾਜ ਜੀ ਕਹਿੰਦੇ ਇਸ ਜੀਵਨ ਵਿੱਚ ਕੀ ਹੈ ਕਿ ਨਿਸ ਕਹੀ ਹੈ ਤੂੰ ਸਮਝਿਆ ਭੋਰਾ, ਚੰਗੇ ਪਾਸੇ ਕਹੋ ਮਾੜੇ ਤੁਰ ਪਏਗਾ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਇਹ ਹਾਲਾਤ ਹੈ ਜੀਵਨ ਵਿੱਚ, ਨਿਸ ਕਹੀ ਹੈ ਤੂੰ ਸਮਝਿਆ ਭੋਰਾ। ਉਹਨੂੰ ਜੋ ਸਮਝਾਓਗੇ ਉਹ ਉਲਟ ਉਹਦੇ ਪਾਸੇ ਨੂੰ ਤੁਰਨ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦੇਗਾ। ਫਿਰ ਇੱਥੇ ਸਤਿਗੁਰੂ ਸਾਹਿਬ ਨੇ ਇੱਕ ਹੋਰ ਨਿਰਣਾ ਸਮਝਾਇਆ। ਮਹਾਰਾਜ ਕਹਿਣਗੇ ਕਹਾਂ ਬਿਸਨ ਪਦ, ਇੱਥੇ ਨਿਸ ਕਹੀਏ ਤੋ ਸਮਝੈ ਭੋਰਾ। ਇੱਕ ਵਾਰੀ ਫਿਰ ਵਿਚਾਰ ਲਈਏ ਵੀ ਨਿਸ ਕਹੀਏ ਰਾਤ ਆਖੀਏ ਤਾਂ ਉਹ ਕਹੇਗਾ ਜੀ ਨਹੀਂ ਦਿਨ, ਉਹਨੂੰ ਕਹੋਗੇ ਦਿਨ ਚੜਿਆ, ਉਹ ਕਹਿੰਦਾ ਜੀ ਨਹੀਂ ਰਾਤ ਹੈ। ਜਿਹੜਾ ਗੁਰਮਤਿ ਤੋਂ ਸੱਖਣਾ ਬੰਦਾ ਉਹਨੂੰ ਕਹੋਗੇ ਨਾ ਗੁਰਬਾਣੀ ਵਿੱਚ ਹੀ ਸਾਰਾ ਕੁਝ, ਉਹ ਕਹਿਣ ਲੱਗਿਆ ਜੀ ਨਹੀਂ ਨਹੀਂ ਇਹਦੇ ਵਿੱਚ ਕੁਝ ਨਹੀਂ, ਸੱਥ ਵਿੱਚ ਬੈਠੇ ਚਾਰ ਬੰਦੇ ਵਾਸ਼ਨਾ ਭਰੀਆਂ ਗੱਲਾਂ ਕਰਨਗੇ। ਉਹ ਕਹਿੰਦੇ ਸਾਡਾ ਮੇਲਾ ਉੱਥੇ ਹੀ ਹੈ, ਸਾਡਾ ਪਾਸਾ ਉੱਥੇ ਹੀ ਹੈ ਬਿਲਕੁਲ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਦਾ ਅਰਥ ਹੈ ਵੀ ਅਸੀਂ ਉਲਟ ਤੁਰਨਾ ਸ਼ੁਰੂ ਕਰ ਦਿੱਤਾ। ਅਤੇ ਫਿਰ ਅੱਗੇ ਸਤਿਗੁਰੂ ਜੀ ਕਹਿੰਦੇ ਕਾਹਾਂ ਬਿਸਨ ਪਦ ਗਾਵੈ ਗੁੰਗ। ਕਹਿੰਦੇ ਨੇ ਹੁਣ ਗੁੰਗ ਗੁੰਗ ਕਹਿੰਦੇ ਨੇ ਗੁੰਗੇ ਨੂੰ। ਸਤਿਗੁਰੂ ਕਹਿੰਦੇ ਕਾਹਾਂ ਬਿਸਨ ਪਦ ਗਾਵੈ ਗੁੰਗ, ਜਿਹੜਾ ਇਸ ਧਰਤੀ ਦਾ ਮਾਲਕ ਕਰਤਾ ਪੁਰਖ ਜਿਹੜਾ ਹੈ। ਮਹਾਰਾਜ ਜੀ ਕਹਿਣ ਲੱਗੇ ਉਸ ਪਾਸੇ ਨੂੰ ਵੇਖੀਏ ਅਤੇ ਉਹਦੇ ਗੁਣਾਂ ਨੂੰ ਗੁੰਗਾ ਕਿਵੇਂ ਗਾਇਨ ਕਰ ਸਕਦਾ? ਗੁੰਗਾ ਨਹੀਂ ਕਹਿ ਸਕਦਾ ਕੁਝ ਵੀ। ਅਤੇ ਗੁੰਗੇ ਦਾ ਅਰਥ ਇੱਥੇ ਕੀ ਹੈ? ਤੁਸੀਂ ਗੁੰਗੇ ਨੂੰ ਆਪਣਾ ਨਾਮ ਪੜ੍ਹਾਓ ਅਤੇ ਉਹ ਪੜ੍ਹ ਲਏਗਾ, ਗੁੰਗੇ ਨੂੰ ਤੁਸੀਂ ਕਹਿ ਦਿਓ ਬਾਣੀ ਪੜ੍ਹੋ ਪੜ੍ਹ ਲਏਗਾ? ਨਹੀਂ। ਮਹਾਰਾਜ ਜੀ ਕਹਿੰਦੇ ਗੁੰਗਾ ਕਿਵੇਂ ਰੱਬ ਦੇ ਗੁਣ ਗਾ ਸਕਦਾ? ਪਰ ਇੱਥੇ ਗੁੰਗੇ ਦਾ ਅਰਥ ਹੈ ਜਿਹਦੇ ਮੁੱਖ ਵਿੱਚੋਂ ਕਦੀ ਕਰਤੇ ਪੁਰਖ ਦੀ ਬਾਣੀ ਨਿਕਲੀ ਨਹੀਂ। ਤੁਸੀਂ ਉਹਨੂੰ ਕਹੋਗੇ ਵੀ ਤੂੰ ਰੱਬ ਦੇ ਗੁਣਾਂ ਨੂੰ ਗਾ, ਉਹ ਸਾਰੀ ਉਮਰ ਜਿਹਦੇ ਮੁੱਖ ਵਿੱਚੋਂ ਕਦੀ ਵਾਹਿਗੁਰੂ ਨੇ ਨਿਕਲਿਆ ਕਿਵੇਂ ਗਾ ਲਓ, ਕਿਵੇਂ ਗਾ ਲਏਗਾ? ਕਿਉਂਕਿ ਉਹ ਧਰਮ ਵਾਲੇ ਪਾਸੇ ਗੁੰਗਾ। ਇਹਦੀ ਮੈਂ ਇੱਕ ਉਦਾਹਰਨ ਦੇਣ ਲੱਗਾ ਆਪ ਜੀ ਨੂੰ। ਇਸ ਉਦਾਹਰਨ ਨੂੰ ਆਪਾਂ ਜ਼ਰੂਰ ਸਮਝਣਾ ਹੈ, ਕਿਉਂਕਿ ਜਦੋਂ ਆਪਾਂ ਧਾਰਮਿਕ ਗ੍ਰੰਥ ਪੜ੍ਹਦੇ ਹਾਂ ਤਾਂ ਉਹਦੇ ਅੰਤਰੀਵ ਅਰਥ ਬੜੇ ਵਿਦਵਾਨਾਂ ਨੇ ਕੀਤੇ ਹੁੰਦੇ। ਇੱਕ ਉਦਾਹਰਨ ਜਪਜੀ ਸਾਹਿਬ ਜੀ ਦਾ ਟੀਕਾ ਪੜ੍ਹਦਿਆਂ ਪ੍ਰਾਪਤ ਹੋਈ ਔਰ ਬੜੀ ਸੁੰਦਰ ਅਤੇ ਇਹ ਸੱਚੀ ਘਟਨਾ ਨਾਲ ਸੰਬੰਧਿਤ ਹੈ, ਕਿਉਂਕਿ ਇਹੋ ਜਿਹੇ ਪੁਰਖ ਵਾਕਈ ਦੁਨੀਆਂ 'ਤੇ ਬਹੁਤ ਘੱਟ ਅਤੇ ਬਹੁਤ ਜ਼ਿਆਦਾ ਆਪਣੇ ਕਰਤੇ ਪੁਰਖ ਨੂੰ ਸਮਰਪਿਤ ਹੁੰਦੇ। ਇਹ ਉਦਾਹਰਨ ਦਾ ਜ਼ਿਕਰ ਆਪ ਜੀ ਦੇ ਸਾਹਮਣੇ ਕਰਨ ਲੱਗਾ। ਖੇਤਾਂ ਦੇ ਵਿੱਚ ਕੰਮ ਕਰ ਰਹੇ ਪਿਤਾ ਅਤੇ ਪੁੱਤਰ ਦੋਵੇਂ ਜਾਣੇ, ਗਰਮੀ ਦਾ ਸਮਾਂ ਸੀ ਅਤੇ ਕਿਰਤ ਕਰਕੇ ਏਡਾ ਕੁ ਜ਼ਿਆਦਾ ਕਿਰਤ ਦੇ ਸੰਬੰਧੀ ਮੈਂ ਇੱਕ ਹੋਰ ਵੀ ਭਾਈ ਬੰਨੋ ਵਾਲੀ ਸਾਖੀ ਜਿੱਦਣ ਸਮਾਂ ਆਇਆ ਮੈਂ ਆਪ ਜੀ ਨੂੰ ਚੇਤੇ ਕਰਾ ਕੇ ਜ਼ਰੂਰ ਉਹਦਾ ਜ਼ਿਕਰ ਕਰਾਂਗਾ ਕਿ ਸੱਚੀ ਕਿਰਤ ਕੀ ਹੁੰਦੀ ਹੈ। ਸੱਚੀ ਕਿਰਤ ਨੂੰ ਸਮਰਪਿਤ ਬੰਦਾ ਇੰਨਾ ਕੁ ਕੋਰਾ ਹੁੰਦਾ ਹੈ ਵੀ ਉਹ ਧੇਲੀ ਕਿਸੇ ਨੂੰ ਵੱਧ ਜਾਣ ਨਹੀਂ ਦਿੰਦਾ ਅਤੇ ਧੇਲੀ ਵੱਧ ਕਿਸੇ ਤੋਂ ਲੈਂਦਾ। ਆਪਾਂ ਕਹਿ ਦਿੰਦੇ ਵੀ ਇਹ ਬੰਦਾ ਬਹੁਤ ਕੱਟੜ ਜਿਹਾ ਹੈ,
ਪਰ ਨਹੀਂ ਉਹ ਆਪਣੀ ਜਗ੍ਹਾ 'ਤੇ ਬਿਲਕੁਲ ਸੱਚਾ ਹੈ, ਨਾ ਉਹ ਆਪਣਾ ਹੱਕ ਕਿਸੇ ਨੂੰ ਦਿੰਦਾ ਅਤੇ ਨਾ ਕਿਸੇ ਦਾ ਖਾਂਦਾ। ਹੁਣ ਇੱਥੇ ਦੋਵੇਂ ਪਿਤਾ ਅਤੇ ਪੁੱਤਰ ਖੇਤ ਦੇ ਵਿੱਚ ਕੰਮ ਕਰ ਰਹੇ ਆ। ਖੇਤ ਵਿੱਚ ਕੰਮ ਕਰਦਿਆਂ ਕਰਦਿਆਂ ਪੁੱਤਰ ਕਹਿੰਦਾ ਵੀ ਬਾਪੂ ਜੀ ਜੇ ਪਾਣੀ ਪੀਣਾ ਹੋਵੇ ਤਾਂ ਮੈਂ ਲੈ ਆਉਂਦਾ, ਵੀ ਨਹਿਰ ਤੋਂ ਛੱਕ ਲੈਂਦੇ ਹਾਂ। ਕਹਿੰਦੇ ਵੀ ਠੀਕ ਹੈ। ਉਹ ਪਾਣੀ ਪੀਣ ਵਾਸਤੇ ਜਿਹੜਾ ਸੀ ਉਹ ਤੁਰੰਤ ਉਹਨੇ ਭਾਂਡਾ ਲਿਆ, ਨਾਲ ਉਹਨੇ ਪਰਨਾ ਜਿਹੜਾ ਸੀ ਜਿਹਨੂੰ ਆਪਾਂ ਅੱਜ ਮਲਮਲ ਦਾ ਕੱਪੜਾ ਕਹਿ ਦਿੰਦੇ, ਉਹਨੇ ਕੱਪੜਾ ਜਿਹੜਾ ਪਰਨਾ ਮੋਢੇ 'ਤੇ ਪਾਇਆ ਸੀ ਉਹਨੇ ਨਦੀ ਦੇ ਪਾਣੀ ਦੇ ਉੱਪਰ ਰੱਖਿਆ, ਜਿਹੜਾ ਪੁਣਿਆ ਹੋਇਆ ਪਾਣੀ ਸੀ ਉਹਨੇ ਭਾਂਡੇ 'ਚ ਭਰਿਆ ਅਤੇ ਵਗਦੀ ਹੋਈ ਨਹਿਰ ਵਿੱਚੋਂ ਨਾ ਬੇਰ ਸੀ, ਦੋ ਤਿੰਨ ਬੇਰ ਰੁੜੇ ਆਉਂਦੇ ਉਹਨੇ ਫੜ ਲਏ, ਇੱਕ ਉਹਨੇ ਮੂੰਹ ਵਿੱਚ ਪਾ ਲਿਆ ਔਰ ਪਾਣੀ ਪੀਂਦਿਆਂ ਆਉਂਦਿਆਂ ਆਉਂਦਿਆਂ ਇੱਕ ਬੇਰ ਖਾ ਲਿਆ ਅਤੇ ਇੱਕ ਪਿਤਾ ਨੂੰ ਲਿਆ ਕੇ ਦਿੱਤਾ। ਕਹਿੰਦਾ ਲਓ ਬਾਪੂ ਜੀ ਆਹ ਛਕ ਲਓ। ਕਹਿੰਦੇ ਵੀ ਕਿੱਥੋਂ ਲਿਆਂਦਾ? ਕਹਿੰਦੇ ਜੀ ਉਹ ਨਹਿਰ ਦੇ ਵਿੱਚੋਂ ਆ ਰਿਹਾ ਸੀ। ਕਹਿੰਦੇ ਪੁੱਤ ਇਹਦਾ ਮੁੱਲ ਤਾਰਿਆ? ਕਹਿੰਦੇ ਜੀ ਇਹ ਤਾਂ ਫ੍ਰੀ ਵਿੱਚ ਆ ਰਿਹਾ, ਇਹਦੇ ਵਿੱਚ ਆਪਣਾ ਕੀ ਕਸੂਰ ਹੈ, ਹੁਣ ਆਪਾਂ ਕਿਹਨੂੰ ਪੈਸੇ ਦੇਣੇ? ਕਹਿੰਦੇ ਪੁੱਤਰਾ ਨਹੀਂ, ਸੱਚੀ ਕ੍ਰਿਤ ਜੇ ਬੰਦਗੀ ਦੇ ਵਿੱਚ ਪ੍ਰਾਪਤੀ ਕਰਨੀ ਤਾਂ ਤੈਨੂੰ ਇਹ ਕੱਟੜਤਾ ਵਿੱਚ ਆਉਣਾ ਪਏਗਾ। ਕਹਿੰਦੇ ਬਾਪੂ ਜੀ ਛੱਡਿਆ ਕਰੋ, ਇੰਨੀ ਵੀ ਕੱਟੜਤਾ ਚੰਗੀ ਨਹੀਂ। ਕਹਿੰਦੇ ਨਹੀਂ ਪੁੱਤਰ, ਮੈਂ ਇਹ ਬੇਰ ਨਹੀਂ ਛਕਣਾ ਜਿਹੜਾ ਤੂੰ ਖਾਧਾ ਨਾ, ਇਹਦਾ ਵੀ ਆਪਾਂ ਮੁੱਲ ਦੇ ਕੇ ਆਉਣਾ। ਹੁਣ ਬੰਦਾ ਜਿਸ ਵਕਤ ਜਿੱਦ 'ਤੇ ਆ ਜਾਏ ਨਾ, ਫਿਰ ਇਹੀ ਪ੍ਰਕਾਰ ਨਾਲ ਮਸਲਾ ਹੱਲ ਹੁੰਦਾ। ਤੁਰ ਪਏ ਡੰਡੀਓ ਡੰਡੀ, ਜਿਹੜਾ ਆਪਾਂ ਨਹਿਰ ਦਾ ਰਸਤਾ ਹੁੰਦਾ, ਸੌਖੇ ਸ਼ਬਦਾਂ ਵਿੱਚ ਕਹਾਂ ਵੀ ਨਹਿਰ ਦੇ ਰਸਤੇ ਤੁਰ ਪਏ। ਇੱਕ ਪਿੰਡ ਅਜੇ ਲੰਘ ਕੇ ਨਾਲ ਹੀ ਇਹ ਬੇਰੀਆਂ ਦਾ ਜਿਹੜਾ ਸੀ ਇੱਕ ਬਾਗ ਸੀ, ਬੇਰੀਆਂ ਲੱਗੀਆਂ ਹੋਈਆਂ ਆਸੇ ਪਾਸੇ ਖੇਤ ਦੇ ਵਿੱਚ, ਅਤੇ ਪੁੱਛਿਆ ਵੀ ਇਹ ਬੇਰੀਆਂ ਹੈ ਕਿੱਥੇ, ਕਿਸ ਦੀਆਂ ਨੇ ਉਹ? ਕਿਉਂਕਿ ਮੁਆਇਨਾ ਕਰ ਲਿਆ ਵੀ ਬੇਰੀਆਂ ਝੁਕੀਆਂ ਹੋਈਆਂ ਸੀ ਨਹਿਰ ਦੇ ਪਾਣੀ ਨਾਲ, ਜਦੋਂ ਨਹਿਰ ਦਾ ਪਾਣੀ ਤੇਜ਼ ਆਇਆ ਤਾਂ ਬੇਰ ਟੁੱਟ ਕੇ ਨਾਲ ਹੀ ਚਲੇ ਗਏ। ਉਹ ਘਰ ਗਏ, ਉਹ ਘਰ ਦੇ ਵਿੱਚ ਜਿਹੜਾ ਪਰਿਵਾਰ ਸੀ ਉਹ ਵੀ ਗੁਰੂ ਕਾ ਸਿੱਖ ਹੈ, ਪ੍ਰੇਮ ਵਾਲਾ। ਘਰ ਵਿੱਚ ਗਏ ਅਤੇ ਜਾ ਕੇ ਬੇਨਤੀ ਕੀਤੀ ਵੀ ਭਾਈ ਸਾਹਿਬ ਵੀ ਅਸੀਂ ਤੁਹਾਡੀ ਬੇਰੀ ਦਾ ਬੇੜ ਰੋੜਿਆ ਜਾਂਦਾ ਸੀ ਸਾਡੇ ਖੇਤਾਂ ਦੇ ਨਜ਼ਦੀਕ, ਨਹਿਰ 'ਚੋਂ ਅਸੀਂ ਮੇਰੇ ਪੁੱਤਰ ਨੇ ਛਕ ਲਿਆ ਅਤੇ ਮੈਨੂੰ ਮੁੱਲ ਦੱਸੋ। ਅਤੇ ਉਹ ਅੱਗੋਂ ਹੱਸ ਪਏ, ਕਹਿ ਲੱਗੇ ਕਿਉਂ ਸ਼ਰਮਿੰਦਾ ਕਰਦੇ, ਉੱਥੇ ਤਾਂ 10 ਬੰਦੇ ਰੋਏ ਦੇ ਬੇੜੀ ਤੋਂ ਬੇਰ ਤੋੜ ਕੇ ਲੈ ਜਾਂਦੇ, ਅਸੀਂ ਉਹਨਾਂ ਨੂੰ ਨਹੀਂ ਕੁਛ ਕਿਹਾ, ਤੁਸੀਂ ਦੇਖਾ ਦਾ? ਕਹਿੰਦੇ ਨਹੀਂ, ਮੈਂ ਗੁਰੂ ਨਾਨਕ ਸਾਹਿਬ ਦਾ ਸਿੱਖ ਹੈ, ਮੈਂ ਪਰਾਇਆ ਹੱਕ ਨਹੀਂ ਖਾਣਾ। ਉਹ ਕਹਿੰਦੇ ਇਹੋ ਯੁੱਗ ਵਿੱਚ ਕਿੱਦਾਂ ਦੀਆਂ ਗੱਲਾਂ ਕਰਦੇ ਹੋ, ਜਾਓ ਸਰਦਾਰ ਜੀ ਘਰ ਜਾਓ ਆਪਣੇ, ਮੈਨੂੰ ਕੋਈ ਪਰਵਾਹ ਨਹੀਂ, ਮੈਂ ਤੁਹਾਨੂੰ ਖੁੱਲ੍ਹੀ ਛੁੱਟੀ ਦਿੱਤੀ। ਕਹਿੰਦੇ ਤੁਸੀਂ ਦਿੱਤੀ ਪਰ ਮੇਰੇ ਧਰਮ ਨੇ, ਮੇਰੀ ਕਿਰਤ ਨੇ ਨਹੀਂ ਦਿੱਤੀ, ਜੋ ਮੁੱਲ ਕਹੋਗੇ ਮੈਂ ਦਿਆਂਗਾ। ਨੌਜਵਾਨ ਪੁੱਤਰ ਨਾਲ ਸੀ, ਸੋਹਣਾ ਬੰਦਗੀ ਵਾਲਾ, ਬਾਣੀ ਪੜ੍ਹਨ ਵਾਲਾ। ਉਹ ਕਹਿੰਦਾ ਜੀ ਫਿਰ ਠੀਕ ਹੈ ਵੀ ਜੇ ਤੁਸੀਂ ਮੁੱਲ 'ਤੇ ਹੀ ਆ ਗਏ ਹੋ ਅਤੇ ਜੇ ਮੁੱਲ ਮੰਗਦੇ ਉਸ ਇੱਕ ਬੇਰ ਦਾ, ਤਾਂ ਫਿਰ ਮੇਰਾ ਇਹ ਤੁਹਾਡੇ ਸਾਹਮਣੇ ਇੱਕ ਮਤਾ ਹੈ ਵੀ ਮੇਰੀ ਬੇਰੀ ਦੇ ਬੇਰ ਦਾ ਮੁੱਲ ਇਹ ਹੈ ਕਿ ਮੇਰੀ ਪੁੱਤਰੀ ਦਾ ਰਿਸ਼ਤਾ ਤੁਹਾਡੇ ਪੁੱਤਰ ਵਾਸਤੇ ਪ੍ਰਵਾਨ ਹੋਣਾ ਚਾਹੀਦਾ। ਜੇ ਇਹੀ ਕੰਮ ਕਰਦੇ, ਉਹਨੇ ਵੇਖ ਲਿਆ ਵੀ ਕਿਰਤੀ ਬੰਦੇ ਸੱਚੇ। ਪਰ ਜਿਹੜੀ ਉਹਨੇ ਅਗਲੀ ਗੱਲ ਸੁਣਾਈ, ਉਹ ਕਹਿੰਦਾ ਵੀ ਇੱਕ ਗੱਲ ਸੁਣ ਲਓ, ਮੇਰੀ ਪੁੱਤਰੀ ਦਾ ਰਿਸ਼ਤਾ ਪ੍ਰਵਾਨ ਕਰਨਾ ਪਏਗਾ। ਉਹਨੇ ਪੁੱਤਰ ਵੱਲ ਵੇਖਿਆ ਅਤੇ ਕਹਿੰਦਾ ਜੀ ਸੱਤ ਬਚਨ, ਜੋ ਕਹੋਗੇ ਠੀਕ ਹੈ। ਕਹਿੰਦੇ ਪਰ ਪੂਰੀ ਗੱਲ ਸੁਣ ਲਓ, ਮੇਰੀ ਪੁੱਤਰੀ ਜਿਹੜੀ ਉਹ ਕੰਨਾਂ ਤੋਂ ਬੋਲੀ ਹੈ। ਉਹਨੇ ਫਿਰ ਪੁੱਤਰ ਵੱਲ ਵੇਖਿਆ, ਕਹਿੰਦਾ ਜੀ ਠੀਕ ਹੈ। ਫਿਰ ਕਹਿੰਦਾ ਵੀ ਜ਼ੁਬਾਨ ਤੋਂ ਗੂੰਗੀ ਬੋਲਦੀ ਨਹੀਂ, ਪੈਰਾਂ ਤੋਂ ਪਿੰਗਲੀ ਤੁਰ ਨਹੀਂ ਸਕਦੀ, ਹੱਥਾਂ ਤੋਂ ਉਹ ਕੰਮ ਨਹੀਂ ਕੋਈ ਕਰ ਸਕਦੀ ਅਤੇ ਅੱਖਾਂ ਤੋਂ ਦਿਸਦਾ ਨਹੀਂ ਉਹਨੂੰ। ਕਹਿੰਦੇ ਜੀ ਠੀਕ ਹੈ। ਹੁਣ ਪੁੱਤਰ ਪਿਤਾ ਵੱਲ ਵੇਖੇ ਅਤੇ ਪਿਤਾ ਕਹਿੰਦਾ ਵੀ ਪੁੱਤਰਾ ਹੁਣ ਜਿਹੜੀ ਗੱਲ ਮੰਨ ਲਈ ਪ੍ਰਵਾਨ ਕਰਨੀ ਪੈਣੀ। ਉਹ ਕਹਿੰਦੇ ਠੀਕ ਹੈ। ਕਹਿੰਦੇ ਫਿਰ ਇੱਦਾਂ ਕਰੋ, ਇਸੇ ਹਫ਼ਤੇ ਦੇ ਵਿੱਚ ਹੀ 7 ਦਿਨਾਂ ਦੇ ਵਿੱਚ ਹੀ ਵਿਆਹ ਦਾ ਪ੍ਰਬੰਧ ਕਰੋ। ਕਹਿੰਦੇ ਸੱਤ ਬਚਨ। ਉਹ ਘਰ ਆਏ, ਪਤਨੀ ਨੇ ਬਹੁਤ ਥੋੜ੍ਹਾ ਜਿਹਾ ਕਰੜੇ ਸ਼ਬਦਾਂ ਵਿੱਚ ਵਰਤਿਆ ਵੀ ਤੁਹਾਡੀ ਕਿਰਤ ਨੇ ਕਿਸੇ ਦਿਨ ਤੁਹਾਨੂੰ ਲੈ ਬਹਿਣਾ। ਉਹ ਕਹਿੰਦੇ ਮੈਨੂੰ ਗੁਰੂ ਨਾਨਕ ਸਾਹਿਬ 'ਤੇ ਭਰੋਸਾ, ਇੱਦਾਂ ਨਾ ਕਰੋ। ਜਦੋਂ ਮੈਂ ਲਿਖਤ ਪੜ੍ਹ ਰਿਹਾ ਸੀ, ਕਹਿੰਦੇ ਬਰਾਤ ਦੀ ਤਿਆਰੀ ਹੋ ਗਈ, ਰਿਸ਼ਤੇਦਾਰ ਵੀ ਕੋਈ ਨਹੀਂ ਨਾਲ ਸੱਦੇ ਬਹੁਤੇ, ਨਾਲ ਦੇ 5-4 ਘਰਾਂ ਦੇ ਬੰਦਿਆਂ ਨੂੰ ਇਕੱਠਿਆਂ ਕੀਤਾ, ਬਜ਼ੁਰਗ ਲਏ ਨਾਲ ਵੀ ਲੋਕ ਕੀ ਕਹਿਣਗੇ ਵੀ ਪਤਾ ਨਹੀਂ ਕਿਹੜੇ ਲਾਲਚ ਵੱਸ ਹੋ ਕੇ ਰਿਸ਼ਤਾ ਕਰ ਲਿਆ। ਜਦੋਂ ਬਰਾਤ ਲੈ ਕੇ ਉਸ ਘਰ ਵਿੱਚ ਗਏ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਜਾਂ ਜਿੱਦਾਂ ਵੀ ਆਨੰਦ ਕਾਰਜ ਦਾ ਪ੍ਰਬੰਧ ਹੋਇਆ, ਜਿਸ ਵਕਤ ਬੱਚਾ ਗੁਰੂ ਦੀ ਹਜ਼ੂਰੀ ਵਿੱਚ ਆਣ ਕੇ ਬੈਠਾ ਅਤੇ ਉਸ ਵਕਤ ਜਦੋਂ ਉਹ ਨੌਜਵਾਨ ਬੱਚੀ ਜਿਹਦਾ ਰਿਸ਼ਤਾ ਸੀ, ਜਿਹੜੀ ਕੰਨਾਂ ਤੋਂ ਬੋਲੀ, ਅੱਖਾਂ ਤੋਂ ਅੰਨੀ ਅਤੇ ਬਿਲਕੁਲ ਹੱਥਾਂ ਤੋਂ ਅਤੇ ਪੈਰਾਂ ਤੋਂ ਪਿੰਗਲੀ ਸੀ,
ਜਦੋਂ ਉਹ ਬੱਚੀ ਜਿਹੜੀ ਸੀ ਉਹ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਆਈ, ਆਉਂਦਿਆਂ ਸਾਰ ਉਹਨੇ ਸਾਰੀ ਸੰਗਤ ਨੂੰ ਜਦੋਂ ਹੱਥ ਜੋੜ ਕੇ ਫਤਿਹ ਬੁਲਾਈ, ਆਪਣੇ ਪੈਰਾਂ ਨਾਲ ਉਹ ਤੁਰ ਕੇ ਆਈ, ਹੱਥ ਜੋੜ ਕੇ ਉਹਨੇ ਫਤਿਹ ਬੁਲਾਈ, ਅਤੇ ਜਿਹੜਾ ਵਿਅਕਤੀ ਸੀ ਲਾੜਾ ਬਣ ਕੇ ਬੈਠਾ ਉਹ ਬੜੇ ਹੈਰਾਨੀ ਨਾਲ ਵੇਖਦਾ, ਅਤੇ ਜਿਹੜਾ ਪੁੱਤਰ ਦਾ ਪਿਤਾ ਸੀ ਉਹ ਖਲੋ ਗਿਆ, ਜਾ ਕੇ ਕਹਿੰਦਾ ਵੀ ਤੁਸੀਂ ਮੇਰੇ ਨਾਲ ਬੇਈਮਾਨੀ ਕਰ ਰਹੇ ਹੋ, ਤੁਸੀਂ ਕਿਹਾ ਸੀ ਮੇਰੀ ਪੁੱਤਰੀ, ਤੁਹਾਡੀ ਪੁੱਤਰੀ ਪਿੰਗਲੀ ਹੈ, ਤੁਰ ਨਹੀਂ ਸਕਦੀ, ਅੱਖਾਂ ਤੋਂ ਅੰਨੀ, ਕੰਨਾਂ ਤੋਂ ਬੋਲੀ ਹੈ, ਉਹਦਾ ਰਿਸ਼ਤਾ ਅਸੀਂ ਲੈਣ ਆਏ ਹਾਂ, ਵਚਨ ਕੀਤਾ ਤੁਹਾਡੇ ਨਾਲ, ਤੁਸੀਂ ਇਹ ਨੌਜਵਾਨ ਅਤੇ ਚੰਗੀ ਭਲੀ ਬੱਚੀ ਆਨੰਦ ਕਾਰਜ 'ਤੇ ਬਿਠਾਉਣ ਲੱਗੇ ਹੋ, ਤੁਹਾਨੂੰ ਲੇਖਾ ਗੁਰੂ ਨਾਨਕ ਸਾਹਿਬ ਦੇ ਘਰ ਵੀ ਦੇਣਾ ਪਏਗਾ, ਤੁਸੀਂ ਝੂਠ ਬੋਲਿਆ। ਉਹਨੇ ਬਾਂਹ ਫੜ ਕੇ ਕਿਹਾ, ਕਹਿੰਦਾ ਸਰਦਾਰ ਸਾਹਿਬ, ਮੇਰੀ ਬੱਚੀ ਵਾਕਈ ਅੰਨੀ ਵੀ ਹੈ, ਬੋਲੀ ਵੀ ਹੈ, ਪਿੰਗਲੀ ਵੀ ਹੈ ਅਤੇ ਗੂੰਗੀ ਵੀ ਹੈ। ਕਹਿੰਦੇ ਜੀ ਉਹ ਸਾਹਮਣੇ ਉਹਨੇ ਬੁਲਾਇਆ, ਤੁਰ ਕੇ ਆਈ, ਕਹਿੰਦੇ ਮੇਰੀ ਗੱਲ ਸੁਣੋ, ਅੰਨੀ ਇਸ ਕਰਕੇ ਕਿ ਅੱਜ ਤੱਕ ਇਸ ਬੱਚੀ ਨੇ ਮਾੜਾ ਵੇਖਿਆ ਨਹੀਂ ਆਪਣੀਆਂ ਅੱਖਾਂ ਨਾਲ, ਇਸ ਕਰਕੇ ਅੰਨੀ ਸੀ, ਅਤੇ ਬੋਲੀ ਇਸ ਕਰਕੇ ਨੇ, ਅੱਜ ਤੱਕ ਕਿਸੇ ਦੀ ਨਿੰਦਾ ਨਹੀਂ ਸੁਣੀ, ਗੁਰੂ ਨਾਨਕ ਸਾਹਿਬ ਦੀ ਬਾਣੀ ਤੋਂ ਬਗੈਰ ਇਹਨੇ ਕੰਨਾਂ ਦੇ ਵਿੱਚ ਕਿਸੇ ਦੀ ਨਿੰਦਾ ਜਾਂ ਚੁਗਲੀ ਜਾਂ ਮਾੜੇ ਸੰਗੀਤ ਨਹੀਂ ਸੁਣੇ, ਜਿਹਨੂੰ ਮਹਾਰਾਜ ਨੇ ਕਿਹਾ ਮੇਰੇ ਮੋਹਨ ਸ਼ਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾ ਤੁਨ ਗਾਵਤ ਬੋਲਤ ਬੋਲ ਅਜਾਏ। ਫਿਰ ਕਹਿੰਦੇ ਪਿੰਗਲੀ ਕਿਉਂ ਕਿਹਾ ਸੀ, ਕਹਿੰਦੇ ਪਿੰਗਲੀ ਇਸ ਕਰਕੇ ਵੀ ਇਹ ਮਾੜੀ ਸੰਗਤ ਦੇ ਵਿੱਚ ਇੱਕ ਵੀ ਕਦਮ ਨਹੀਂ ਤੁਰਿਆ, ਇਸ ਕਰਕੇ ਮਾੜੇ ਰਸਤੇ ਵਾਲੇ ਪਾਸਿਓਂ ਪਿੰਗਲੀ ਹੈ, ਇਹਦੇ ਹੱਥਾਂ ਨੇ ਮਾੜੀ ਕ੍ਰਿਤ ਨਹੀਂ ਕੀਤੀ ਅੱਜ ਤੱਕ, ਇਸ ਕਰਕੇ ਇਹ ਹੱਥਾਂ ਵਾਲੇ ਪਾਸਿਓਂ ਵੀ ਪਿੰਗਲੀ ਹੈ, ਅਤੇ ਇਸ ਕਰਕੇ ਗੂੰਗੀ ਆ ਕਿ ਇਹਦੇ ਮੁੱਖ ਵਿੱਚੋਂ ਕਿਸੇ ਦੀ ਨਿੰਦਾ ਜਾਂ ਕਿਸੇ ਨੂੰ ਔਖੇ ਜਾਂ ਕਰੜੇ ਸ਼ਬਦ ਬੋਲਦਿਆਂ ਮੈਂ ਅੱਜ ਤੱਕ ਨਹੀਂ ਵੇਖਿਆ। ਬੜੀ ਹੈਰਾਨੀ ਦੇ ਨਾਲ ਆਪਣੇ ਪੁੱਤਰ ਦੇ ਮੋਢਿਆਂ 'ਤੇ ਹੱਥ ਰੱਖ ਕੇ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਕਹਿੰਦਾ, ਪੁੱਤਰਾ ਗੁਰੂ ਨਾਨਕ ਸਾਹਿਬ ਜੀ ਦੀ ਸੱਚੀ ਕ੍ਰਿਤ ਫਲ ਤਾਂ ਦਿੰਦੀ ਹੈ, ਅਸੀਂ ਮਹਾਰਾਜ 'ਤੇ ਭਰੋਸਾ ਕਰਕੇ ਰਿਸ਼ਤਾ ਪ੍ਰਵਾਨ ਕੀਤਾ ਸੀ, ਪਰ ਵੇਖ ਗੁਰੂ ਨਾਨਕ ਸਾਹਿਬ ਜੀ ਨੇ ਸਾਡੀ ਸੱਚੀ ਕ੍ਰਿਤ ਅਤੇ ਸੱਚੀ ਭਾਵਨਾ ਨੂੰ ਭਾਗ ਲਾਇਆ, ਅੱਜ ਜਿੱਦਾਂ ਦਾ ਪਰਿਵਾਰ ਸਾਡਾ ਸੀ ਅੱਜ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਉਸੇ ਤਰ੍ਹਾਂ ਦੀ ਪੁੱਤਰੀ ਦੀ ਬਖਸ਼ਿਸ਼ ਹੋ ਗਈ। ਔਰ ਇਹ ਜੀਵਨ ਦੇ ਵਿੱਚ ਜਿਸ ਵਕਤ ਜਪਜੀ ਸਾਹਿਬ ਜੀ ਦਾ ਟੀਕਾ ਔਰ ਇਹ ਪੜ੍ਹਿਆ, ਅਹਿਸਾਸ ਹੋਇਆ ਵੀ ਸ਼ਾਇਦ ਬੰਦਾ ਕਿਸੇ ਵੇਲੇ ਸੋਚਦਾ ਵੀ ਆਪਾਂ ਇੰਨੇ ਵੀ ਕੋਰੇ ਕਰਾਰੇ ਕਿਉਂ ਹੋ ਜਾਈਏ ਧਰਮ ਦੇ ਮਾਮਲੇ 'ਚ, ਪਰ ਅਸਲ ਵਿੱਚ ਜਿਨ੍ਹਾਂ ਨੇ ਵਾਕਈ ਸਮਰਪਣ ਭਾਵ ਵੇਖਿਆ ਨਾ ਜੀਵਨ ਵਿੱਚੋਂ ਪ੍ਰਾਪਤੀ, ਉਹ ਨੌਜਵਾਨ ਬੱਚੇ ਦਾ ਵਿਆਹ ਉਸੇ ਬੱਚੀ ਨਾਲ ਹੋਇਆ, ਅਤੇ ਉਹ ਪਿਤਾ ਲੜਕੀ ਦੇ ਪਿਤਾ ਨੇ ਕਿਹਾ, ਕਹਿੰਦੇ ਮੈਂ ਉਸੇ ਦਿਨ ਹੀ ਫੈਸਲਾ ਕਰ ਲਿਆ ਸੀ ਜਦੋਂ ਤੁਸੀਂ ਬੇਰ ਦਾ ਮੁੱਲ ਦੇਣ ਵਾਸਤੇ ਆਏ ਸੀ, ਵੀ ਇਸ ਪਰਿਵਾਰ ਤੋਂ ਵੱਡਾ ਚੰਗਾ ਗੁਰਮਤੀਆ ਅਤੇ ਸੱਚੀ ਕ੍ਰਿਤ ਵਾਲਾ ਪਰਿਵਾਰ ਮੈਨੂੰ ਕਦੀ ਨਹੀਂ ਮਿਲ ਸਕਦਾ। ਅਤੇ ਸਤਿਗੁਰੂ ਨੇ ਭਾਗ ਕਿੱਥੋਂ ਲਾਇਆ? ਜਿੱਥੇ ਸੱਚੀ ਕ੍ਰਿਤ ਦੀ ਜਾਗ ਲੱਗੀ। ਮਹਾਰਾਜ ਜੀ ਇੱਥੇ ਫਿਰ ਜਿਹੜਾ ਹੈ ਉਹ ਉਹੀ ਜੀਵਨ ਵਿੱਚ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ। ਮਹਾਰਾਜ ਕਹਿਣ ਲੱਗੇ, ਇਸ ਜੀਵਨ ਵਿੱਚ ਜਦੋਂ ਅਸੀਂ ਧਰਮ ਦੇ ਰਸਤੇ 'ਤੇ ਤੁਰਦੇ ਹਾਂ, ਅਤੇ ਮਹਾਰਾਜ ਜੀ ਕਹਿਣਗੇ ਕਹਾਂ ਬਿਸਨਪਦ ਗਾਵੈ ਗੁੰਗ, ਜਿਹੜਾ ਧਰਮ ਵਾਲੇ ਪਾਸਿਓਂ ਗੂੰਗਾ ਉਹ ਰੱਬ ਦੇ ਗੁਣ ਕਿਵੇਂ ਗਾ ਲਏਗਾ? ਉਹਨੂੰ ਸਭ ਤੋਂ ਪਹਿਲਾਂ ਸੰਸਾਰ ਵਾਲੇ ਪਾਸੇ ਨਿੰਦਾ ਚੁਗਲੀ ਵਾਲੇ ਪਾਸਿਓਂ ਗੂੰਗਾ ਹੋਣਾ ਪਏਗਾ। ਡਾਕਟਰ ਨੇ ਇਹ ਲਿਖ ਕੇ ਜਿਹੜਾ ਸਾਰਾ ਦਿੱਤਾ ਹੁੰਦਾ ਵੀ ਤੁਸੀਂ ਜੇ ਆਹ ਦਵਾਈ ਖਾਣੀ ਹੈ ਤਾਂ ਇਹ ਪਰਹੇਜ਼ ਵੀ ਰੱਖਣਾ ਪਏਗਾ। ਮਹਾਰਾਜ ਜੀ ਕਹਿੰਦੇ ਜੇ ਬਾਣੀ ਪੜ੍ਹਨੀ ਤਾਂ ਨਿੰਦਾ ਛੱਡਣੀ ਪਏਗੀ, ਛੁੱਟਦੀ ਨਹੀਂ ਹੈ, ਵੈਸੇ ਬਹੁਤ ਯਤਨ ਕਰਨੇ ਪੈਂਦੇ, ਮਾੜਾ ਬੋਲਣਾ ਛੱਡਣਾ ਪਏਗਾ, ਫਿੱਕਾ ਬੋਲਣਾ ਛੱਡਣਾ ਪਏਗਾ, ਫਿਰ ਜਾ ਕੇ ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਅਸਰ ਜੀਵਨ ਵਿੱਚ ਹੁੰਦਾ, ਫਿਰ ਭਾਈ ਜੋਧ ਵਰਗੇ ਐਵੇਂ ਨਹੀਂ ਭਾਈ ਲੈਣਾ ਸਾਹਿਬ ਵਰਗਿਆਂ ਦਾ ਜੀਵਨ ਪਲਟੀ ਕਰ ਦਿੰਦੇ। ਫਿਰ ਮਹਾਰਾਜ ਅੱਗੇ ਜ਼ਿਕਰ ਕਰਦੇ, ਯਤਨ ਕਰੈ ਤੋ ਪੀ ਸੁਰਭੰਗ। ਮਹਾਰਾਜ ਕਹਿਣ ਲੱਗੇ ਜਿਹੜਾ ਗੂੰਗਾ ਹੋਵੇ ਅਤੇ ਜੇ ਉਹਨੂੰ ਕਹੋ ਵੀ ਤੂੰ ਗਾਹ ਗੁਣਾਂ ਨੂੰ ਗਾਉਣ ਦੀ ਕੋਸ਼ਿਸ਼ ਕਰੋ, ਬੇਸੁਰਾ ਹੋ ਜਾਏਗਾ, ਕੋਈ ਗਾਇਆ ਨਹੀਂ ਜਾਂਦਾ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਧਰਮ ਦੇ ਰਸਤੇ ਦੇ ਉੱਪਰ ਤੁਰਿਆ ਹੋਇਆ ਬੰਦਾ ਵਾਕਈ ਬਾਣੀ ਪੜ੍ਹਦਿਆਂ ਵੀ ਕਿਸੇ ਵੇਲੇ ਬੇਸੁਰਾ ਹੋ ਜਾਂਦਾ। ਬੇਸੁਰੇ ਦਾ ਅਰਥ ਕਿ ਸ਼ਬਦ ਤਾਂ ਮੁੱਖ ਵਿੱਚੋਂ ਪੜ੍ਹਿਆ ਜਾ ਰਿਹਾ ਪਰ ਧਿਆਨ ਕਿਸੇ ਹੋਰ ਪਾਸੇ, ਸੁਰਤ ਕਿਸੇ ਹੋਰ ਪਾਸੇ। ਕਹਿ ਪਿੰਗਲ ਪਰਬਤ ਪਰ ਭਵਨ। ਮਹਾਰਾਜ ਜੀ ਮੈਂ ਪਿੰਗਲਾ ਹਾਂ ਅਤੇ ਪਿੰਗਲਾ ਕਦੀ ਪਹਾੜ ਨਹੀਂ ਚੜ੍ਹ ਸਕਦਾ ਹੁੰਦਾ। ਪਿੰਗਲਾ ਇਸ ਕਰਕੇ ਕਿ ਮੈਂ ਕਦੀ ਸੰਗਤ ਵਿੱਚ ਤੁਰ ਕੇ ਨਹੀਂ ਗਿਆ, ਕਦੀ ਗੁਰੂ ਦੀ ਪਰਿਕਰਮਾ ਨਹੀਂ ਕੀਤੀ, ਇਸ ਕਰਕੇ ਪਿੰਗਲਾ। ਮਹਾਰਾਜ ਕਹਿ ਪਿੰਗਲ ਪਰਬਤ ਪਰ ਭਵਨ, ਮਹਾਰਾਜ ਪਿੰਗਲਾ ਬੰਦਾ ਕਿਵੇਂ ਭਵਨਾਂ 'ਤੇ ਉੱਚਿਆਂ 'ਤੇ ਚਲਾ ਜਾਏ?
ਨਹੀਂ ਹੋਤ ਊਹਾਂ ਉਸ ਗਮਨ, ਕਹਿੰਦੇ ਨੇ ਉਹ ਗਮਨ ਨਹੀਂ ਕਰ ਸਕਦਾ, ਪਹਾੜ ਨਹੀਂ ਚੜ੍ਹ ਸਕਦਾ। ਪਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿਣ ਲੱਗੇ ਤੂੰ ਆਪਣਾ ਜੀਵਨ ਸਮਰਪਿਤ ਕਰ, ਇੱਥੇ ਤਾਂ ਪਿੰਗੁਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਅੰਦਲੇ ਤ੍ਰਿਭਵਨ ਸੋਝਿਆ ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਕੀਤਾ ਇਸ ਸੰਗਤ ਦਾ ਅਸਰ। ਜਦੋਂ ਸੰਗਤ ਵਿੱਚ ਆਉਣੇ ਸ਼ੁਰੂ ਹੋ ਗਏ, ਇੱਥੇ ਤਾਂ ਗੁਰਮਤ ਅਤੇ ਗਾਢੀ ਰਾਹ ਦਾ ਜਿਹੜਾ ਪਹਾੜ ਹੈ, ਜਿਹੜਾ ਰਸਤਾ ਧਰਮ ਦਾ ਹੈ, ਮਹਾਰਾਜ ਕਹਿਣ ਲੱਗੇ ਜਿਹੜੇ ਬੰਦੇ ਕਦੀ ਨਹੀਂ ਤੁਰੇ ਪਿੰਗਲੇ ਬੰਦੇ ਧਰਮ ਵਾਲੇ ਪਾਸੇ, ਜਿਹੜੇ ਮੱਥਾ ਵੀ ਨਹੀਂ ਟੇਕਣ ਆਏ, ਕਹਿੰਦੇ ਨੇ ਉਹਨਾਂ ਦਾ ਵੀ ਪਾਰ ਉਤਾਰਾ ਹੋ ਜਾਂਦਾ। ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰਾਂ, ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਕਰਤਾਰ ਹੱਥ ਦੇ ਕੇ ਤਾਰ ਦੇਣ ਵਾਲੇ, ਕਰ ਦਾ ਅਰਥ ਕਿਰਪਾ ਵੀ ਹੁੰਦਾ, ਕਿਰਪਾ ਕਰਕੇ ਤਾਰ ਦੇਣ ਵਾਲੇ ਕਰਤਾਰ ਮੇਰਾ ਅੰਤ ਕਰੋ, ਕਰੁਣਾ ਮੈਂ ਕਰੁਣਾ ਦੀ ਆਸ ਰੱਖ ਕੇ, ਕਰੁਣਾ ਦਾ ਅਰਥ ਹੁੰਦਾ ਕਿਰਪਾ ਬਖਸ਼ਿਸ਼, ਕਰੁਣਾਲਿਆ ਹੈ, ਕਰੁਣਾ ਆਲਿਆ ਭਾਵ ਕਰੁਣਾ ਦਾ ਘਰ, ਆਲਿਆ ਘਰ ਨੂੰ ਕਹਿੰਦੇ। ਸਤਿਗੁਰੂ ਕਹਿੰਦੇ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੇ, ਕਹਿੰਦੇ ਨੇ ਕਰਤਾਰ ਤੇਰੀ ਕਿਰਪਾ ਵਾਸਤੇ ਮੈਂ ਦੀਨ ਹੋ ਕੇ ਬੇਨਤੀ ਕਰ ਰਿਹਾ, ਨਾਨਕ ਤੁਮਰੀ ਕਿਰਪਾ ਤਰੈ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣਗੇ ਨਾਨਕ ਦਾਸ ਤੇਰੀ ਕਿਰਪਾ ਸਦਕਾ ਹੀ ਤਰੇਗਾ, ਤੁਹਾਡੀ ਕਿਰਪਾ ਤੋਂ ਬਗੈਰ ਪਾਰ ਉਤਾਰਾ ਨਹੀਂ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਅੱਗੇ ਹੀ ਕਹਿੰਦੇ ਨਾ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਾਢੀ ਕਾ ਕਹਿ ਧੋਪੈ ਸਵਾਮੀ ਮਾਨਸ ਕੀ ਗਤ। ਇਹੀ ਸਤਿਗੁਰੂ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਗੁਰੂ ਕੀ ਮਾਤਾ ਏ ਗੁਰੂ ਵਾਲੇ ਬਣੀਏ, ਇੰਨੀ ਹਾਜ਼ਰੀ ਪ੍ਰਵਾਨ ਕਰਨੀ, ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣ ਯੋਗ ਬਖਸ਼ ਲੈਣਾ ਦੀ। ਆਓ ਬਹੁਤ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਜਥੇ ਪਾਸੋਂ ਆਪਾਂ ਗੁਰਬਾਣੀ ਕੀਰਤਨ ਸਰਵਣ ਕਰੀਏ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਨ ਕਰਾ ਸਕ ਸਤਿਕਾਰ ਜੋ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਸਮੁੱਚੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸ਼ਮਸ਼ੇਰ ਸਿੰਘ ਜੀ ਪ੍ਰਭ ਆਸਰੇ ਵਾਲੇ, ਉਹ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਵਿਚਾਰ ਸਰਵਣ ਕਰਾਉਣਗੇ ਜੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਬਲਹਾਰੀ ਗੁਰ ਆਪਣੇ ਦਿਹਾੜੀ ਸਦਬਾਰ ਜਿਨ ਮਾਣਸ ਦੇ ਦੇਵਤੇ ਕੀਏ ਕਰਤ ਨਾ ਲਾਗੀ ਬਾਰ ਬਲਿਹਾਰੇ ਜਾਈਏ ਐਸੇ ਸਤਿਗੁਰਾਂ ਦੇ ਜਿਨ੍ਹਾਂ ਦੀ ਬਾਣੀ ਜਿਨ੍ਹਾਂ ਦੀ ਸੱਚੀ ਬਾਣੀ ਜਿਹੜੀ ਧੁਰ ਤੋਂ ਆਈ ਹੈ ਸਿਰਜਣਹਾਰ ਤੋਂ ਆਈ ਹੈ ਜਿਸ ਸਿਰਜਣਹਾਰ ਨੇ ਸਿਰਜਿਆ ਕੁੱਲ ਜਹਾਨ ਨੂੰ ਉਹਦੀ ਮਰਿਆਦਾ ਉਹਦਾ ਸੁਭਾਅ ਉਹਦੇ ਕਾਨੂੰਨ ਜਿਸ ਦੇ ਵਿੱਚ ਇਹ ਸ੍ਰਿਸ਼ਟੀ ਬਣੀ ਅਤੇ ਬੰਨੀ ਹੋਈ ਚੱਲ ਰਹੀ ਹੈ ਜਗਤ ਦਾ ਚਲਨ ਸ੍ਰਿਸ਼ਟੀ ਦਾ ਚਲਨ ਸੰਸਾਰ ਦਾ ਬਣਨਾ ਓਪਰੇਟ ਹੋਣਾ ਉਹਨਾਂ ਕਾਨੂੰਨਾਂ ਦੀ ਜਾਣਕਾਰੀ ਸੋਝੀ ਸਮਝ ਦੇਣ ਵਾਲੇ ਸ਼ਬਦ ਗੁਰੂ ਦਰਬਾਰ ਦੇ ਵਿੱਚ ਬਰਾਜਮਾਨ ਹਾਜ਼ਰ ਅਤੇ ਘਰਾਂ ਦੇ ਵਿੱਚ ਜਿਹੜੇ ਵੀ ਵਡਭਾਗੇ ਸੱਜਣ ਗੁਰੂ ਪਿਆਰੀ ਸੰਗਤ ਇਲਾਹੀ ਬਾਣੀ ਜਿਹੜੀ ਸਰਵਣ ਕਰ ਰਹੀ ਸੀ ਅਤੇ ਕਰ ਰਹੀ ਹੈ ਆਓ ਸਭ ਤੋਂ ਪਹਿਲਾਂ ਆਪਾਂ ਉਸ ਮਾਲਕ ਨੂੰ ਸੀਸ ਝੁਕਾਈਏ ਪ੍ਰਣਾਮ ਕਰੀਏ ਸਲਾਮ ਕਰੀਏ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਦੀ ਬਖਸ਼ਿਸ਼ ਅਤੇ ਵਡਿਆਈ ਐਸੀ ਹੈ ਜਿਵੇਂ ਗੁਰੂ ਸਾਹਿਬ ਦੀ ਬਾਣੀ ਕਹਿੰਦੀ ਹੈ ਕਿ ਜਿਹੜਾ ਵੀ ਸੁਚੇਤ ਮਨ ਦੇ ਨਾਲ ਗੁਰੂ ਦੀ ਸੰਗਤ ਕਰਦਾ ਹੈ ਕਿ ਉਹ ਇੱਕ ਸਧਾਰਨ ਪੁਰਸ਼ ਨੂੰ ਵੀ ਦੈਵੀ ਗੁਣਾਂ ਨਾਲ ਭਰਪੂਰ ਕਰਨ ਲੱਗਿਆਂ ਦੇਰ ਨਹੀਂ ਲਗਾਉਂਦੀ ਸੰਗਤ ਕਿਉਂਕਿ ਸੰਗਤ ਦੇ ਵਿੱਚੋਂ ਹੀ ਸਾਨੂੰ ਜੋ ਪ੍ਰਭਾਵ ਮਿਲਦੇ ਹੈ ਸਾਡੇ ਵਿਸ਼ਵਾਸ ਬਣਾਉਂਦੇ ਹੈ ਸਾਡੀਆਂ ਭਾਵਨਾਵਾਂ ਨੂੰ ਜਨਮ ਦਿੰਦੇ ਹੈ ਉਹਨਾਂ ਦੇ ਨਾਲ ਅਸੀਂ ਸੰਸਾਰ ਦੇ ਪ੍ਰਤੀ ਨਜ਼ਰੀਆ ਸਾਡਾ ਬਣਦਾ ਅਤੇ ਬਦਲਦਾ ਹੈ ਜਿਹਦੇ ਵਿੱਚੋਂ ਹੀ ਸਾਡੀ ਸੋਚ ਨਿਕਲਦੀ ਹੈ ਇਹਨੂੰ ਭਾਵੇਂ ਆਪਾਂ ਵਾਰ ਵਾਰ ਵਿਚਾਰੀਏ ਵਿਚਾਰ ਵਿਚਾਰ ਕੇ ਸਮਝਣ ਦੀ ਕੋਸ਼ਿਸ਼ ਕਰੀਏ ਕਿ ਅੱਜ ਅਸੀਂ ਜੋ ਕੁਝ ਵੀ ਹਾਂ ਸਾਡਾ ਜਿਹੜੀ ਸਾਡੀ ਸੋਚ ਹੈ ਸਾਡੇ ਕੰਮ ਹੈ ਪਿਛਲੇ ਸਮੇਂ ਇਹ ਦੱਸ ਰਹੇ ਹਾਂ ਕਿ ਪਿਛਲੇ ਸਮੇਂ ਦੇ ਵਿੱਚ ਅਸੀਂ ਕਿਹੋ ਜਿਹੀ ਸੰਗਤ ਕਰਦੇ ਰਹੇ ਹਾਂ ਅਸੀਂ ਕਿਵੇਂ ਦਾ ਸੋਚਦੇ ਰਹੇ ਹਾਂ ਅੱਜ ਦੇ ਸਾਡੇ ਕੰਮ ਅਤੇ ਸਾਡਾ ਸੁਭਾਅ ਪਿਛਲੇ ਸਮੇਂ ਦੇ ਵਿੱਚ ਕੀਤੀ ਹੋਈ ਸੰਗਤ ਦਾ ਹੀ ਪਰਿਣਾਮ ਹੈ ਇੱਕ ਰਿਜ਼ਲਟ ਹੈ ਅੱਜ ਜੋ ਅਸੀਂ ਸੋਚਦੇ ਹਾਂ ਜੋ ਅਸੀਂ ਸੰਗਤ ਕਰਦੇ ਹਾਂ ਆਉਣ ਵਾਲਾ ਕੱਲ੍ਹ ਸਾਡਾ ਵੈਸਾ ਹੀ ਹੋਏਗਾ ਇਹ ਆਟੋਮੇਸ਼ਨ 'ਤੇ ਲੱਗੇ ਸਾਨੂੰ ਨਹੀਂ ਪਤਾ ਲੱਗਦਾ ਜਿਹੜੇ ਕਰਮ ਸਾਡੇ ਸਾਨੂੰ ਸਬਕੌਂਸ਼ੀਅਸ ਡਰਾਈਵ ਕਰ ਰਿਹਾ ਇਹਦੇ ਉੱਤੇ ਜ਼ਰਾ ਆਪ ਹੀ ਤੁਸੀਂ ਡੀਪ ਵਿਚਾਰ ਕਰਕੇ ਦੇਖਣਾ ਕਿਉਂਕਿ ਸਮਾਂ ਬਹੁਤ ਥੋੜ੍ਹਾ ਹੁੰਦਾ ਹੈ ਇਹਦੇ ਵਿੱਚ ਆਪਾਂ ਐਗਜ਼ੈਂਪਲਾਂ ਲੈ ਕੇ ਜੇਕਰ ਖੋਲ੍ਹਣ ਦੀ ਕੋਸ਼ਿਸ਼ ਕਰਾਂਗੇ ਪਹਿਲੀ ਗੱਲ ਤਾਂ ਖੁੱਲ੍ਹ ਕੇ ਆਪਣੇ ਐਕਸਪੀਰੀਅੰਸ ਸ਼ੇਅਰ ਕਰਨੇ ਚਾਹੀਦੇ ਮੈਂ ਬੋਲ ਕੇ ਅੱਗੇ ਚਲੇ ਜਾਵਾਂ ਤੁਸੀਂ ਕਹੋ ਵੀ ਦੱਸੋ ਇਹ ਗੱਲ ਦਾ ਆਧਾਰ ਕੀ ਹੈ ਉਹਦੇ ਉੱਤੇ ਥੋੜ੍ਹੀ ਵਿਚਾਰ ਖੁੱਲ੍ਹ ਕੇ ਹੋਵੇ ਤਾਂ ਫਿਰ ਉਹ ਹੋਰ ਵੀ ਸੌਖੀ ਹੋ ਜਾਂਦੀ ਹੈ ਪਰ ਜਿਹੜੀ ਸੋਚ ਸਾਡੇ ਨਜ਼ਰੀਏ ਦੇ ਵਿੱਚੋਂ ਪੈਦਾ ਹੁੰਦੀ ਹੈ ਇੱਕ ਨਿਊਟਰਲ ਸ਼ਕਤੀਆਂ ਹੈਗੀਆਂ ਇਹ ਜੇ ਤੁਸੀਂ ਮਨ ਨੂੰ ਵਿਚਾਰਨ ਲੱਗ ਜਾਓ ਮਨ ਨੂੰ ਤੁਸੀਂ ਜੋ ਮਰਜ਼ੀ ਜਿੱਥੇ ਥੋਟਸ ਹੁੰਦੀਆਂ ਜਿੱਥੇ ਇਮੋਸ਼ਨਸ ਭਾਵਨਾਵਾਂ ਫੀਲਿੰਗਸ ਐਕਸ਼ਨਸ ਉਹ ਸਾਰੀਆਂ ਚੀਜ਼ਾਂ ਦੇ ਮੈਮਰੀ ਜਿਹੜੀ ਚੀਜ਼ ਨੂੰ ਮੰਨ ਲੈਂਦੇ ਸਾਡਾ ਮਨ ਬਣ ਜਾਂਦਾ ਉਹ ਇੱਕ ਬਹੁਤ ਵੱਡਾ ਇੱਕ ਵਿਸ਼ਾ ਹੈ ਜਿਹਦੇ ਉੱਤੇ ਬਹੁਤ ਵਿਚਾਰ ਕੀਤੀ ਜਾ ਸਕਦੀ ਹੈ ਬੁੱਧੀ ਦੇ ਉੱਤੇ ਬਹੁਤ ਵਿਚਾਰ ਕੀਤੀ ਜਾ ਸਕਦੀ ਹੈ ਇੰਟਲੈਕਟ ਦੇ ਉੱਤੇ ਬਹੁਤ ਵਿਚਾਰ ਕੀਤੀ ਜਾ ਸਕਦੀ ਹੈ ਇਹਨਾਂ ਦਾ ਆਪਸ ਵਿੱਚ ਸੰਬੰਧ ਕੈਸਾ ਇਹਦੇ ਉੱਤੇ ਬਹੁਤ ਵਿਚਾਰ ਗੁਰੂ ਸਾਹਿਬ ਦੀ ਬਾਣੀ ਤੋਂ ਸੇਧ ਲੈ ਕੇ ਕੀਤੀ ਜਾ ਸਕਦੀ ਹੈ ਤਾਂ ਕਿ ਅਸੀਂ ਆਪਣੇ ਅੰਦਰ ਖੋਜੀਏ ਅਤੇ ਖੋਜ ਕੇ ਉਸ ਸੱਚ ਨੂੰ ਪਰਸੀਏ ਐਕਸਪੀਰੀਅੰਸ ਕਰੀਏ ਅਤੇ ਆਪਣੇ ਜੀਵਨ ਦੇ ਵਿੱਚ ਤਬਦੀਲੀ ਮਾਨਸ ਤੋਂ ਦੇਵਤਿਆਂ ਵਾਲੀ ਤਬਦੀਲੀ ਗੁਰੂ ਦੀ ਕਿਰਪਾ ਸਦਕਾ ਇਲਾਹੀ ਹੁਕਮ ਦੇ ਅੰਦਰ ਕਰ ਸਕੀਏ ਆਪਾਂ ਗੱਲ ਕਰ ਰਹੇ ਸੀ ਵੀ ਇੱਕ ਐਸੀ ਸ਼ਕਤੀ ਹੁੰਦੀ ਹੈ ਮਨੁੱਖ ਦਾ ਨਜ਼ਰੀਆ ਮਨੁੱਖ ਦਾ ਦ੍ਰਿਸ਼ਟੀਕੋਣ ਉਹਦਾ ਐਟੀਟਿਊਡ ਅੱਜ ਕੱਲ੍ਹ ਬੜੇ ਮਤਲਬ ਨਿਕਲਣ ਲੱਗ ਗਏ ਇਹਦੇ ਭਾਵੇਂ ਵੱਖ ਵੱਖ ਸਾਡੀ ਦੇਖਣੇ ਦੀ ਦ੍ਰਿਸ਼ਟੀ ਸਰੀਰਾਂ ਨੂੰ ਅਤੇ ਸ੍ਰਿਸ਼ਟੀ ਨੂੰ ਇਹ ਸੰਗਤ ਦੇ ਵਿੱਚੋਂ ਬਣਦੀ ਹੈ ਇੱਕ ਨਿਊਟਰਲ ਸ਼ਕਤੀ ਹੈ ਇਹ ਉਹ ਸਾਡੇ ਦ੍ਰਿਸ਼ਟੀਕੋਣ ਦੇ ਮੁਤਾਬਕ ਜਿਹੜੀ ਹੈ ਜਿਵੇਂ ਇੱਕ ਸਿੰਪਲ ਅੱਗ ਹੁੰਦੀ ਹੈ ਇੱਕ ਨਿਊਟਰਲ ਹੈ ਉਸ ਅਗਨੀ ਨੂੰ
ਅਸੀਂ ਕਈ ਵਾਰ ਸੈਟਾਲਾਈਟ ਨੂੰ ਉੱਪਰ ਭੇਜ ਕੇ ਸਪੇਸ ਦੇ ਵਿੱਚ ਬੜੀ ਇਨਫੋਰਮੇਸ਼ਨ ਵੀ ਕਲੈਕਟ ਕਰ ਲੈਂਦੇ ਹਾਂ, ਬੜੀਆਂ ਟ੍ਰੇਨਸ ਦੇ ਜਿਹੜੇ ਇੰਜਣ ਹੈ ਅੱਗ ਨਾਲ ਚੱਲਦੇ ਉਹ ਵੀ ਅਸੀਂ ਬਹੁਤ ਬਹੁਤ ਕੁਛ ਕਰ ਲੈਂਦੇ ਹਾਂ, ਖਾਣਾ ਬਣਾ ਲੈਂਦੇ ਹਾਂ, ਸਟਰਲਾਈਜੇਸ਼ਨ ਕਰ ਲੈਂਦੇ ਹਾਂ, ਲੋਕਾਂ ਦੀਆਂ ਜਾਨਾਂ ਬਚਾਉਂਦੇ ਹਾਂ, ਅਤੇ ਕਿਸੇ ਦੀ ਜਾਨ ਅੱਗ ਨਾਲ ਲੈ ਵੀ ਸਕਦੇ ਹਾਂ, ਕਿਸੇ ਦਾ ਘਰ ਵੀ ਸਾੜ ਸਕਦੇ ਹਾਂ। ਉਹ ਤਾਂ ਇੱਕ ਨਿਊਟਰਲ ਚੀਜ਼ ਹੈ, ਜਿਹੋ ਜਿਹੀ ਸਾਡੀ ਸੋਚ ਬਣ ਗਈ, ਸਾਡੀ ਸੋਚ ਨੇ ਕਿੱਥੋਂ ਨਿਕਲਣਾ, ਸਾਡੇ ਦ੍ਰਿਸ਼ਟੀਕੋਣ 'ਚੋਂ, ਸਾਡੇ ਐਟੀਟਿਊਡ 'ਚੋਂ, ਜਿਸ ਐਂਗਲ ਤੁਸੀਂ ਦੇਖ ਰਹੇ ਹੈ। ਜੇ ਸਾਨੂੰ ਸਾਰੇ ਆਪਣੇ ਲੱਗਦੇ ਹੈ, ਮੂਲ ਅਤੇ ਨੂਰ ਇੱਕੋ ਰਿਫਲੈਕਟ ਹੋ ਰਿਹਾ, ਸਾਡੀ ਇਹ ਫੀਲਿੰਗ ਅਤੇ ਪਰਸੈਪਸ਼ਨ ਬਣ ਗਿਆ, ਡੀਪ ਥੋਟ ਦੇ ਕੇ ਗੁਰੂ ਦੀ ਸੰਗਤ ਦੇ ਵਿੱਚ ਆ ਕੇ, ਐਸੀਆਂ ਬਖਸ਼ਿਸ਼ਾਂ ਅਤੇ ਵਡਿਆਈਆਂ ਹੈ, ਦੈਵੀ ਸ਼ਕਤੀਆਂ ਦੇ ਮਾਲਕ, ਦੈਵੀ ਗੁਣਾਂ ਦੇ ਮਾਲਕ ਸਾਨੂੰ ਬਣਾਉਂਦੀ, ਬੇਅੰਤ ਹੈ ਬੇਅੰਤਾ ਬੇਅੰਤ ਗੁਣ ਤੇਰੇ। ਸੋ ਸਾਡੀ ਜਿਹੜੀ ਸੋਚ ਹੈ, ਸੋਚ ਦੇ ਵਿੱਚੋਂ ਸਾਡੇ ਕੰਮਾਂ ਨੇ ਜਨਮ ਲੈਣਾ। ਧਿਆਨ ਨਾਲ ਵਿਚਾਰਿਓ ਇਹਨੂੰ ਕਿ ਸਾਡਾ ਜਿਹੜਾ ਅੱਜ ਇੱਡੀ ਵੱਡੀ ਬਿਮਾਰੀ ਫੈਲੀ ਹੋਈ ਹੈ, ਮੈਂ ਫਿਰ ਬੇਨਤੀ ਕਰਦਾ, ਵਰਲਡ ਲੈਵਲ 'ਤੇ ਜਿਹੜੀ ਬਿਮਾਰੀ ਹੈ ਨਾ, ਇਹ ਕਿਸੇ ਐਕਸਰੇ ਦੇ ਵਿੱਚ ਨਹੀਂ ਆ ਰਹੀ, ਅਲਟਰਾਸਾਊਂਡ ਦੇ ਵਿੱਚ ਨਹੀਂ ਆ ਰਹੀ, ਲੈਬ ਦੇ ਟੈਸਟਾਂ ਵਿੱਚ ਨਹੀਂ ਆ ਰਹੀ। ਆਪਾਂ ਪਤਾ ਨਹੀਂ ਕਿੱਥੋਂ ਐਨਜ਼ਾਇਟੀ ਹੈ, ਸਟ੍ਰੈਸ ਹੈ, ਡਿਪਰੈਸ਼ਨ ਹੈ, ਮਤਲਬ ਇਹ ਚੀਜ਼ਾਂ ਡਾਕਟਰ ਦੀ ਵੀ ਪਕੜ 'ਚ ਨਹੀਂ ਆ ਰਹੀਆਂ, ਡਾਕਟਰ ਖੁਦ ਵੀ ਇਸ ਤੋਂ ਪੀੜਤ ਹੈ। ਡਾਕਟਰਾਂ ਦੇ ਡਾਇਲੋਗ ਦੱਸਦੇ ਹੁੰਦੇ ਕਈ ਵਾਰ, ਕੋਈ ਵਿਰਲਿਆਂ ਨੂੰ ਛੱਡ ਕੇ। ਕਈ ਵਾਰ ਮੈਂ ਇੱਕ ਸੈਕੈਟਰਿਸਟ ਤੋਂ ਪੁੱਛਦਾ ਹੁੰਦਾ, ਮੈਂ ਕਿਹਾ ਜੀ ਇਹ ਡਾਇਲੋਗ ਕਿੱਥੋਂ ਨਿਕਲੇ ਲੱਗਦੇ ਆ ਭਲਾ, ਕਹਿੰਦੇ ਹਾਂਜੀ ਇਹ ਵੀ ਸਟ੍ਰੈਸ ਵਿੱਚੋਂ ਹੀ ਨਿਕਲੇ ਲੱਗਦੇ ਆ। ਮਤਲਬ ਜਿਹੜੇ ਮੈਂਟਲ ਹੈਲਥ ਦੀ ਦੁਨਿਆਵੀ ਦ੍ਰਿਸ਼ਟੀਕੋਣ ਤੋਂ ਪੜ੍ਹਾਈ ਦੇ ਐਕਸਪਰਟ ਹੈ ਨਾ, ਉਹ ਵੀ ਆਪਣੇ ਬੈਲੈਂਸ ਨਹੀਂ ਬਣਾ ਕੇ ਚੱਲ ਪਾ ਰਹੇ, ਵੀ ਆਪਣੇ ਮਾਇੰਡ ਦਾ, ਇੰਟਲੈਕਟ ਦਾ, ਕੌਂਸ਼ੀਅਸਨੈਸ, ਜੋ ਗਾਈਡਿੰਗ ਫੋਰਸ ਹੈ ਸਾਡੀਆਂ। ਇਹ ਬੜਾ ਲੰਬਾ ਚੌੜਾ ਜਿਹਾ ਵਿਸ਼ਾ ਹੈ, ਜੇਕਰ ਆਪਾਂ ਇਹਨੂੰ ਵਿਚਾਰਨ ਦੀ ਕੋਸ਼ਿਸ਼ ਕਰੀਏ, ਥੋਟਸ ਕਿੱਦਾਂ ਬਣਦੀਆਂ, ਐਕਸ਼ਨ ਤੱਕ ਕਿੱਦਾਂ ਪਹੁੰਚਦੀਆਂ। ਅਤੇ ਗੁਰੂ ਮਹਾਰਾਜ ਸਾਨੂੰ ਵੈਸੇ ਬੜੀ ਕਲੀਅਰ ਗੱਲ ਦੱਸਦੇ, ਵੀ ਜਿਹੜੇ ਦੁੱਖ ਦੀ ਗੱਲ ਆਪਾਂ ਕਰਦੇ ਹਾਂ ਨਾ, ਵੀ ਉਸ ਵੇਲੇ ਜਿਹੜਾ ਦੁੱਖ ਇਹਨਾਂ ਸਮਾਜ ਦੇ ਵਿੱਚ ਫੈਲਿਆ ਹੋਇਆ ਸੀ, ਮਾਨਸਿਕ ਪੀੜਾ ਸਭ ਤੋਂ ਵੱਡੀ ਪੀੜਾ ਹੁੰਦੀ ਹੈ। ਕਈ ਵਾਰ ਬੰਦਾ ਦੇਖਣ ਨੂੰ ਬਾਹਰੋਂ ਬਹੁਤ ਅੱਛਾ ਲੱਗਦਾ, ਬੜਾ ਪੈਸਾ ਪਦਾਰਥ ਹੁੰਦਾ, ਬੜੇ ਬੰਗਲੇ ਹੁੰਦੇ, ਉਹਦੇ ਕੋਲ ਵੱਡੀਆਂ ਗੱਡੀਆਂ, AC, ਸਾਰਾ ਕੁਛ ਹੁੰਦਾ ਹੈ, ਪਰ ਅੰਦਰੋਂ ਉਹਦੇ ਕੋਲ ਬਹੁਤ ਕੁਛ ਹੋਣ ਦੇ ਬਾਵਜੂਦ ਪਰ ਅੰਦਰੋਂ ਉਹਦੇ ਕੋਲ ਪੀਸ ਨਹੀਂ ਹੁੰਦੀ, ਅੰਦਰੋਂ ਜਿਹੜਾ ਨਾ ਉਹ। ਅੱਜ ਅਸੀਂ ਕਹਿੰਦੇ ਕਿ ਅਸੀਂ ਬਹੁਤ ਤਰੱਕੀ ਕਰ ਲਈ, ਬਹੁਤ ਵਿਕਾਸ ਕਰ ਲਿਆ, ਮੈਟਰਲਿਸਟਿਕ ਵਰਲਡ ਦੀ ਗਰੋਥ ਡਿਵੈਲਪਮੈਂਟ ਬਹੁਤ ਹੋ ਚੁੱਕੀ ਹੈ, ਸਾਡੇ ਕੋਲ ਬਹੁਤ ਕੁਛ, ਬਹੁਤ ਜਾਣ ਲਿਆ ਅਸੀਂ। ਉਹ ਐਸੀ ਜਾਣਕਾਰੀ ਦਾ ਭਾਈ ਕੀ ਫਾਇਦਾ ਹੈ, ਅਸੀਂ ਆਪਣੇ ਮਨ ਨੂੰ ਤਾਂ ਜਾਣਿਆ ਨਹੀਂ, ਅਸੀਂ ਆਪਣੀ ਥੋਟ ਨਹੀਂ ਡਿਲੀਟ ਕਰ ਸਕਦੇ ਜਿਹੜੀ ਸਾਨੂੰ ਡਿਸਟਰਬ ਕਰ ਰਹੀ ਹੈ। ਮੋਬਾਈਲ ਦੇ ਵਿੱਚੋਂ ਅਸੀਂ ਡਿਲੀਟ ਕਰ ਸਕਦੇ ਹਾਂ ਨਾ ਜਿਹੜੀ ਚੀਜ਼ ਸਾਨੂੰ ਨਹੀਂ ਚੰਗੀ ਲੱਗਦੀ, ਪਰ ਅਸੀਂ ਆਪਣੇ ਮਾਇੰਡ ਦੇ ਵਿੱਚੋਂ ਡਿਲੀਟ ਨਹੀਂ ਕਰ ਪਾ ਰਹੇ। ਉਹ ਥੋਟਸ ਆ ਰਹੀਆਂ ਜਿਵੇਂ ਪਹਾੜਾਂ 'ਚੋਂ ਝਰਨੇ ਫੁੱਟਦੇ, ਇਕੱਲੇ ਵੀ ਰਹਿੰਦੇ ਹਾਂ ਨਾ, ਅਸੀਂ ਇਕੱਲੇ ਵੀ ਬੈਠ ਜਾਈਏ ਅਤੇ ਫਿਰ ਵੀ ਉਹ ਥੋਟਸ ਇੱਦਾਂ ਆ ਰਹੀਆਂ ਸਾਡੇ ਅੰਦਰ। ਹੁਣ ਕਿੱਥੋਂ ਆ ਰਹੀਆਂ, ਇਹ ਵੀ ਇੱਕ ਵਿਸ਼ਾ ਹੈ, ਤੁਹਾਡਾ ਸਵਾਲ ਹੋਏ ਤਾਂ ਆਪਾਂ ਇਹਦੇ ਉੱਤੇ ਵੀ ਵਿਚਾਰ ਕਰ ਸਕਦੇ ਹਾਂ ਵੀ ਥੋਟਸ ਕਿਸ ਤਰੀਕੇ ਨਾਲ ਉਹ ਫੀਲਡ ਦੇ ਵਿੱਚ ਆਉਂਦੀ ਹੈ, ਉਸ ਫੀਲਡ ਦੇ ਵਿੱਚ ਜਿਹਨੂੰ ਮਨ ਦਾ ਫੀਲਡ ਕਹਿੰਦੇ ਹਾਂ, ਜਿਹਦੇ ਵਿੱਚ ਇਮੋਸ਼ਨਸ ਵੀ ਹੈਗੇ ਹੈ, ਜਿਹਦੇ ਵਿੱਚ ਥੋਟਸ ਵੀ ਹੈਗੀਆਂ ਹੈ, ਜਿਸ ਦੇ 'ਚ ਫੀਲਿੰਗਸ ਵੀ ਹੈਗੀਆਂ ਹੈ। ਇਹ ਲਾਈਕ ਉੱਥੇ ਕਿੱਦਾਂ ਆਉਂਦੀਆਂ, ਕਿਹੜੀ ਕਿਸ ਤਰੀਕੇ ਨਾਲ ਇਹਦੀ ਡਿਗਰੀ ਹਾਈ ਹੁੰਦੀ ਹੈ, ਕਿੱਦਾਂ ਜਿਹੜੀਆਂ ਸਟਰੋਂਗ ਥੋਟਸ ਉੱਥੇ ਆ ਕੇ ਪ੍ਰੋਸੈਸ ਹੁੰਦੀਆਂ, ਬੁੱਧੀ ਦੁਆਰਾ ਪ੍ਰੋਸੈਸ ਹੁੰਦੀਆਂ, ਸੁਰਤ ਮਤ ਮਨ ਬੁੱਧ, ਜਿਹਦੀ ਗੁਰੂ ਸਾਹਿਬ ਦੀ ਬਾਣੀ ਵਾਰ ਵਾਰ ਕਹਿੰਦੀ, ਗੁਰੂ ਦੀ ਸੰਗਤ ਦੇ ਵਿੱਚ ਆ ਕੇ ਇਹਨੂੰ ਘੜਨਾ ਹੈ। ਅਤੇ ਕੱਲ੍ਹ ਵੀ ਆਪਾਂ ਕੋਸ਼ਿਸ਼ ਕਰਨ ਲੱਗੇ ਸੀ ਵੀ ਵਿਚਾਰ ਕਰ ਲਈਏ, ਪਰ ਮੈਨੂੰ ਫਿਰ ਉਹੀ ਸੂਈਆਂ ਦਿਖੀ ਜਾਂਦੀਆਂ ਵੀ ਸਮਾਂ ਸਾਰਾ ਇੰਨੇ ਥੋੜ੍ਹੇ ਸਮੇਂ 'ਚ ਆਪਾਂ ਬਹੁਤੀ ਲੰਬੀ ਚੌੜੀ ਵਿਚਾਰ ਨਹੀਂ ਕਰ ਸਕਦੇ। ਤੁਹਾਡੀਆਂ ਭਾਵਨਾਵਾਂ ਨੂੰ ਸਲੂਟ ਹੈ, ਗੁਰੂ ਦੀ ਸੰਗਤ ਦੇ ਵਿੱਚ ਆਏ ਹੋ। ਇੱਕ ਭਾਵਨਾ ਹੁੰਦੀ ਹੈ ਅਤੇ ਇੱਕ ਹੁੰਦੀ ਜਾਣਕਾਰੀ। ਜਿਹੜੀ ਭਾਵਨਾ ਹੈ ਨਾ ਉਹ ਇਸ ਤਰ੍ਹਾਂ ਦੀ ਹੈ, ਜੇ ਜਾਣਕਾਰੀ ਵੀ ਹੋਣੀ ਹੈ, ਜੇ ਗੁਰੂ ਦੇ ਸ਼ਬਦ ਦੀ ਸੋਝੀ ਨਹੀਂ ਹੈਗੀ, ਜੇ ਚੱਜ ਅਤੇ ਆਚਾਰ ਨਹੀਂ ਸਿੱਖਿਆ ਹੈਗਾ, ਇਕੱਲੀ ਭਾਵਨਾ ਜਿਹੜੀ ਹੈਗੀ ਹੈ ਨਾ, ਫਿਰ ਉਹ ਇਸ ਤਰ੍ਹਾਂ ਹੈ ਜਿਵੇਂ ਇੱਕ ਪੈਰਾਲਾਈਜ਼ ਹੋਇਆ ਹੁੰਦਾ ਨਾ ਇਨਸਾਨ, ਨੂੰ ਤੁਰ ਨਹੀਂ ਸਕਦਾ ਜਿਹੜਾ। ਅਤੇ ਜੇਕਰ ਬੰਦੇ ਦੇ ਅੰਦਰ ਭਾਵਨਾ ਨਹੀਂ ਹੈ ਅਤੇ ਉਹ ਬਾਹਰ ਹੀ ਕਹੀ ਜਾਵੇ ਮੈਨੂੰ ਤਾਂ ਪਤਾ ਲੱਗ ਗਿਆ, ਤਰਕਸ਼ੀਲ ਇੱਦਾਂ ਦੇ ਵੀ ਹੈਗੇ ਆ ਜਿਹਨੂੰ ਪਤਾ ਕੱਖ ਦਾ ਵੀ ਨਹੀਂ ਹੁੰਦਾ। ਮੈਂ ਇੰਨੀ ਵਿਚਾਰ ਹੋਈ ਮੇਰੀ ਕਈ ਵਾਰ, ਕਈ ਜਗ੍ਹਾ 'ਤੇ ਹੁੰਦੀ ਹੈ, ਅਤੇ ਜਦੋਂ ਉਹਨਾਂ ਦਾ ਸਵਾਲ ਹੋਵੇ ਤਾਂ ਮੈਂ ਉਹਨਾਂ ਨੂੰ ਇੱਕ ਸਵਾਲ ਦੇ ਸਵਾਲ ਕਰਕੇ ਹੀ ਉਹਨਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਦਾ, ਅਤੇ ਉਹ ਪਹਿਲੇ ਸਵਾਲ 'ਤੇ ਵਿਚਾਰੇ ਫਸ ਜਾਂਦੇ ਹੈ ਕਿ ਜੋ ਉਹ ਕਰ ਰਹੇ ਹੈ ਉਹਨਾਂ ਨੇ ਉਹ ਦੇਖਿਆ ਹੀ ਨਹੀਂ ਹੁੰਦਾ, ਉਹਨਾਂ ਦਾ ਵਿਸ਼ਵਾਸ ਦਾ ਕੋਈ ਬੇਸ ਹੀ ਨਹੀਂ ਹੁੰਦਾ। ਅਤੇ ਮਤਲਬ ਕੌਨਫੀਡੈਂਸ ਵਿਦਆਊਟ ਕਲੈਰਿਟੀ, ਕੌਨਫੀਡੈਂਸ ਬਹੁਤ ਹੈ, ਕਲੈਰਿਟੀ ਹੈ ਨਹੀਂ। ਮੈਂ ਕਿਹਾ ਮੈਨੂੰ ਦੱਸੋ ਇਹਦੇ ਬਾਰੇ, ਤੁਸੀਂ ਤਾਂ ਵਿਸ਼ਵਾਸ ਕਿੱਦਾਂ ਕਰ ਰਹੇ ਹੋ।
ਅਤੇ ਮੇਰਾ ਕਹਿਣ ਤੋਂ ਭਾਵ ਵੀ ਜਦੋਂ ਵੀ ਗੁਰੂ ਸਾਹਿਬ ਦੀ ਸੰਗਤ 'ਚ ਆਉਂਦੇ ਹਾਂ ਤਾਂ ਗੁਰਮਿਲ ਚੱਜ ਅਚਾਰ ਸਿੱਖ ਭਾਵਨਾ ਵੀ ਹੋਣਾ ਜਿਹੜਾ ਗਿਆਨ ਕਹਿ ਲਈਏ ਜਾਣਕਾਰੀ ਅਨੁਭਵੀ ਨਹੀਂ ਅਨੁਭਵ ਦੇ ਵਿੱਚ ਤਾਂ ਸਭ ਕੁਛ ਆ ਜਾਂਦਾ ਤਾਂ ਪ੍ਰਕਾਸ਼ ਹੋ ਜਾਂਦਾ ਗੁਰੂ ਦੇ ਸ਼ਬਦ ਦਾ ਜਿਹਨੂੰ ਅਸੀਂ ਬਸੰਤੀ ਬਾਣੀ ਤੋਂ ਅਗਲੀ ਪਰਾਬਾਣੀ ਦੀ ਗੱਲ ਕਰਦੇ ਹਾਂ ਅਤੇ ਜਿਹੜੀ ਸਾਡੇ ਅੰਦਰ ਭਾਵਨਾ ਹੈਗੀ ਹੈ ਉਹਦੇ ਨਾਲ ਸਾਨੂੰ ਗੁਰੂ ਵੱਲੋਂ ਬਖਸ਼ੀ ਹੋਈ ਜਿਹੜੀ ਜਾਣਕਾਰੀ ਹੈ ਉਹ ਜੇਕਰ ਦੋਨੋਂ ਇਕੱਠੀਆਂ ਹੋ ਜਾਣ ਤਾਂ ਸਾਨੂੰ ਜਿੱਥੇ ਗੁਰੂ ਪਹੁੰਚਾਉਣਾ ਚਾਹੁੰਦੇ ਹੈ ਅਤੇ ਗੁਰੂ ਦੀ ਕਿਰਪਾ ਸਦਕਾ ਅਸੀਂ ਉੱਥੇ ਬੇਗਮਪੁਰਾ ਦੇ 'ਚ ਪਹੁੰਚ ਸਕਦੇ ਹਾਂ ਜਿੱਥੇ ਦੁਨੀਆਂ ਦੀ ਕੋਈ ਤਾਕਤ ਨਹੀਂ ਸਾਡਾ ਮੂਡ ਔਫ ਕਰ ਜੇ ਕੱਲ੍ਹ ਵੀ ਆਪਾਂ ਗੱਲ ਕਰ ਰਹੇ ਸੀ ਨਾ ਵੀ ਕ੍ਰੋਧ ਅਤੇ ਇੱਕ ਹੁੰਦੀ ਬਰੇਵਰੀ ਇੱਕ ਹੁੰਦਾ ਐਂਗਰ ਜ਼ਮੀਨ ਅਸਮਾਨ ਦਾ ਫਰਕ ਹੈ ਕੱਲ੍ਹ ਆਪਾਂ ਇਹਨੂੰ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਸਮਾਂ ਨਹੀਂ ਸੀ ਇਜਾਜ਼ ਦਿੰਦਾ ਅੱਜ ਵੀ ਨਹੀਂ ਦਿੰਦਾ ਜਾਣੀ ਮੈਂ ਇੱਕ ਛੋਟੀ ਜਿਹੀ ਐਗਜ਼ੈਂਪਲ ਲੈ ਲਵਾਂ ਕਿ ਜਿਹੜੀ ਭਾਵਨਾ ਹੈ ਨਾ ਵੀ ਉਹ ਐਸੀ ਲੰਗੜੀ ਹੈ ਜਿਹੜੀ ਤੁਰ ਨਹੀਂ ਸਾਨੂੰ ਤੁਰਨ ਦੇ ਕੈਪੇਬਲ ਨਹੀਂ ਛੱਡਦੀ ਕਿਉਂਕਿ ਜਾਣਕਾਰੀ ਨਹੀਂ ਹੈਗੀ ਤੁਰਨਾ ਕਿੱਧਰ ਨੂੰ ਹੈ ਬੰਦੇ ਕੋਲ ਜਾਣਕਾਰੀ ਹੈਗੀ ਹੈ ਪਰ ਭਾਵਨਾ ਹੀ ਨਹੀਂ ਹੈਗੀ ਉਹਦਾ ਤਾਂ ਬੈਰੀਅਰ ਹੈ ਕਿ ਮੈਨੂੰ ਸਾਰਾ ਕੁਛ ਪਤਾ ਕੱਖ ਦਾ ਵੀ ਨਹੀਂ ਬੇਚੈਨ ਵੀ ਹੈ ਪਰੇਸ਼ਾਨ ਵੀ ਹੈ ਇਨਸਿਕਿਉਰਿਟੀ ਵੀ ਹੈ ਫੀਅਰ ਵੀ ਹੈ ਓਵਰ ਥਿੰਕਿੰਗ ਐਸੀ ਹੈ ਕਿ ਐਕਸ਼ਨ ਨਹੀਂ ਲੈ ਪਾ ਰਿਹਾ ਕਿਉਂ ਕਲੈਰਿਟੀ ਨਹੀਂ ਹੈਗੀ ਸੋਚ ਸੋਚ ਕੇ ਪਰੇਸ਼ਾਨ ਹੋ ਜਾ ਰਹੇ ਜਿਹੜੀਆਂ ਚੀਜ਼ਾਂ ਉਹਦੇ ਕੰਟਰੋਲ ਵਿੱਚ ਨਹੀਂ ਉਹਨਾਂ ਬਾਰੇ ਸੋਚ ਸੋਚ ਕੇ ਹੀ ਬੰਦਾ ਡਿਸਟਰਬ ਹੋਈ ਜਾ ਰਿਹਾ ਹੁਣ ਜੇ ਸੋ ਆਪਾਂ ਕਹੀਏ ਬੱਦਲ ਨਾ ਫੜ ਜਾਵੇ ਆਪਾਂ ਕਹੀਏ ਮੈਂ ਬਿਮਾਰ ਨਾ ਹੋ ਜਾ ਮੈਂ ਪੇਪਰ ਦੀ ਤਿਆਰੀ ਆ ਗਈ ਪੇਪਰ ਦੀ ਤਿਆਰੀ ਸਟੂਡੈਂਟ ਮਤਲਬ ਭਾਵੇਂ ਸਟੂਡੈਂਟ ਹੈ ਉਹ ਅਤੇ ਭਾਵੇਂ ਬਿਜ਼ਨਸਮੈਨ ਹੈ ਗੱਲ ਮਤਲਬ ਆਪਾਂ ਤਾਂ ਇੱਕ ਯੂਨੀਵਰਸਲ ਪ੍ਰਿੰਸੀਪਲ ਦੀ ਕਰ ਰਹੇ ਹਾਂ ਨਾ ਮਤਲਬ ਜਿਹੜੀ ਚੀਜ਼ ਗੁਰੂ ਸਾਹਿਬ ਸਾਨੂੰ ਕਹਿ ਰਿਹਾ ਨਾ ਮਤਲਬ ਜੇਕਰ ਅਸੀਂ ਉਹਨੂੰ ਵਿਚਾਰ ਲਈਏ ਅਮਲਾਂ 'ਚ ਲਿਆਉਣ ਲਈ ਯਤਨਸ਼ੀਲ ਹੋ ਜਾਈਏ ਗੁਰਬਾਣੀ ਦੀ ਐਸੀ ਪਾਰਸ ਕਲਾ ਹੈ ਅਤੇ ਸਾਡੇ ਅੰਦਰ ਉਹ ਗਿਆਨ ਜਿਹੜਾ ਐਕਟੀਵੇਟ ਮਹਾਰਾਜ ਕਹਿੰਦੇ ਇਹ ਨਾਮ ਜਿਹੜਾ ਗੁਣ ਤੋਂ ਪ੍ਰਾਪਤ ਹੁੰਦਾ ਗੁਣ ਅਤੇ ਨਾਮ ਪ੍ਰਾਪਤ ਹੋਏ ਨੌ ਬੀਜੇ ਨਾ ਉਗਵੇ ਨਾ ਮੇ ਰਹਿਸਮਾਏ ਐਜ਼ ਆਰ ਦੀ ਐਕਸ਼ਨ ਵੀ ਕਮਿਟ ਸੋ ਆਰ ਦੀ ਰਿਵਾਰਡਸ ਵੀ ਰਿਸੀਵ ਐਕਸ਼ਨ ਦੇ ਹਿਸਾਬ ਨਾਲ ਸਾਡੀਆਂ ਤਕਦੀਰਾਂ 'ਤੇ ਲੇਖ ਬਦਲਦੇ ਹੈ ਮਹਾਰਾਜ ਕਹਿੰਦੇ ਕਰਨੀ ਤੇਰੇ ਕੰਮ ਜਿਹੜੇ ਹੈ ਕਰਨੀ ਕਾਗਦ ਮਨ ਮਸਵਾਣੀ ਮਨ ਦੇ ਵਿਚਾਰ ਬੁਰੇ ਹੈ ਤਾਂ ਬੁਰਾ ਲੇਖ ਲਿਖੋ ਰਿਹਾ ਆਉਣ ਵਾਲੇ ਸਮੇਂ ਲਈ ਅਤੇ ਭਲੇ ਹੈ ਤਾਂ ਭਲਾ ਲੇਖ ਬੁਰਾ ਭਲਾ ਦੋਏ ਲੇਖ ਪਏ ਅਤੇ ਸਮਾਂ ਫਿਰ ਨਹੀਂ ਜਾ ਦਿੰਦਾ ਮੈਂ ਇੱਕ ਐਗਜ਼ੈਂਪਲ ਲੈ ਕੇ ਖੋਲ੍ਹਣ ਦੀ ਕੋਸ਼ਿਸ਼ ਕਰਨੀ ਸੀ ਕਿ ਭਾਵਨਾਵਾਂ ਜਿਹੜੀਆਂ ਹੈਗੀਆਂ ਗਿਆਨ ਵੀ ਹੋਣੀਆਂ ਜਾਣਕਾਰੀ ਗੁਰੂ ਤੋਂ ਜਾਣਕਾਰੀ ਜੇ ਨਹੀਂ ਲਈ ਅਸੀਂ ਅਜੇ ਜੇ ਹੁਕਮ ਨੂੰ ਨਹੀਂ ਵਿਚਾਰਿਆ ਹੁਕਮ ਨੂੰ ਨਹੀਂ ਬੁੱਝਿਆ ਅੱਖਾਂ ਮੀਚ ਕੇ ਕਹੀ ਜਾ ਰਹੇ ਹਾਂ ਜੇ ਅਸੀਂ ਤੁਸੀਂ ਨਹੀਂ ਮੀਨਸ ਅਸੀਂ ਸਾਰੇ ਸਮਾਜ ਦੇ ਵਿੱਚ ਕਿ ਇਹ ਤਾਂ ਉਹਦਾ ਹੁਕਮ ਹੈ ਅਤੇ ਹੁਕਮ ਹੈ ਅੰਦਰ ਇਹਦਾ ਬਹੁਤ ਵੱਡਾ ਭੇਦ ਹੈ ਇਹਦੇ ਵਿੱਚ ਅਤੇ ਮਹਾਰਾਜ ਕਹਿੰਦੇ ਭਾਣਾ ਤਾਂ ਵਾਪਰ ਰਿਹਾ ਜੋ ਉਹਨੂੰ ਭਾਉਂਦਾ ਵਾਪਰ ਰਿਹਾ ਪਰ ਜੋ ਵਾਪਰ ਰਿਹਾ ਹੈ ਉਹਦੇ ਜਿਹੜਾ ਹੁਕਮ ਜਿਹੜਾ ਕਿੱਦਾਂ ਵਾਪਰ ਰਿਹਾ ਇਹਨੂੰ ਜੇਕਰ ਅਸੀਂ ਸਮਝੀਏ ਨਾ ਤਾਂ ਅਸੀਂ ਆਪਣੇ ਆਪ ਨੂੰ ਸਵਾਰ ਨਹੀਂ ਸਕਦੇ ਭਾਣਾ ਵਾਪਰ ਗਿਆ ਉਹ ਭਾਈ ਸ਼ਰਾਬ ਪੀ ਪੀ ਕੇ ਤੇਰੀ ਲੀਵਰ ਖਰਾਬ ਹੋ ਗਿਆ ਅਤੇ ਤੂੰ ਮਰਨਾ ਹੀ ਸੀ ਸ਼ਰਾਬ ਛੱਡੀ ਨਹੀਂ ਰਸ ਨਹੀਂ ਛੱਡਿਆ ਤੂੰ ਚੰਗੀ ਸੰਗਤ ਨਹੀਂ ਕੀਤੀ ਅੱਜ ਦੋ ਬੰਦੇ ਸ਼ਰਾਬ ਪੀਂਦੇ ਹੈ ਤੀਜਾ ਬੰਦਾ ਜਿਹੜਾ ਉਹਨਾਂ ਕੋਲ ਬੈਠਦਾ ਉਹਨੇ ਕੱਲ੍ਹ ਨੂੰ ਸ਼ਰਾਬ ਪੀਣ ਵਾਲਾ ਤੀਜਾ ਜਿਹੜਾ ਤੀਜਾ ਬੰਦਾ ਬੈਠਿਆ ਕੱਲ੍ਹ ਨੂੰ ਸ਼ਰਾਬ ਪੀਣ ਵਾਲਾ ਉਹੀ ਬੰਦਾ ਹੁੰਦਾ ਜੇ ਪਲੇਅਰ ਹੈ ਕੋਈ ਖੇਡਣ ਵਾਲੇ ਦੋ ਬੰਦੇ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਖੇਡਦੇ ਹੈ ਜਿਹੜਾ ਤੀਜਾ ਉਹਨਾਂ ਦੇ ਕੋਲ ਬੈਠਿਆ ਕੱਲ੍ਹ ਨੂੰ ਤੀਜਾ ਪਲੇਅਰ ਉਸ ਏਰੀਏ ਦਾ ਉਹੀ ਹੋਏਗਾ ਸੋ ਜਿਹੋ ਜਿਹੀ ਸੰਗਤ ਦੇ ਵਿੱਚ ਅਸੀਂ ਬੈਠਦੇ ਹਾਂ ਚੰਗੇ ਬੰਦਿਆਂ ਦੀ ਸੰਗਤ 'ਚ ਬੈਠਦੇ ਹਾਂ ਸਟਰੋਂਗ ਮਾਇੰਡ ਜਿਹੜਾ ਸਟਰੋਂਗ ਥੋਟਸ ਜਿਹੜੀ ਇਹਨਾਂ ਦੀਆਂ ਹੁੰਦੀਆਂ ਸਰੀਰ ਤਾਂ ਸਟਰੋਂਗ ਹੁੰਦਾ ਰੱਖਣਾ ਵੀ ਚਾਹੀਦਾ ਪਰ ਜਿਨ੍ਹਾਂ ਦਾ ਮਾਇੰਡ ਸਟਰੋਂਗ ਹੁੰਦਾ ਮਾਇੰਡ ਸਟਰੋਂਗ ਦਾ ਮਤਲਬ ਕਿ ਸਾਡੇ ਮਾਇੰਡ ਨੂੰ ਕੋਈ ਡਿਸਟਰਬ ਨਾ ਕਰ ਸਕੇ ਸਾਡੇ ਮੂਡ ਨੂੰ ਕੋਈ ਔਫ ਨਾ ਕਰ ਸਕੇ ਸਾਨੂੰ ਕੋਈ ਮਾੜੀ ਗੱਲ ਕਰਕੇ ਕ੍ਰੋਧ ਨਾ ਦਵਾ ਸਕੇ ਦੁਨੀਆਂ ਦੇ ਡਾਇਲੋਗ ਸਾਨੂੰ ਡਿਸਟਰਬ ਨਾ ਕਰ ਸਕਣ ਦੁਨੀਆਂ ਦੀ ਡੀਲਿੰਗ ਸਾਨੂੰ ਪਰੇਸ਼ਾਨ ਨਾ ਕਰ ਸਕੇ ਕੋਈ ਥੋੜ੍ਹਾ ਸਾਡੇ ਮੁਤਾਬਕ ਸੋਚੂਗਾ ਵੀ ਅਸੀਂ ਜਿਵੇਂ ਚਾਹੁੰਦੇ ਹਾਂ ਕਿ ਅਗਲਾ ਉੱਦਾਂ ਸੋਚੇ ਅਤੇ ਉੱਦਾਂ ਡਾਇਲੋਗ ਯੂਜ਼ ਕਰੇ ਨਾ ਇਹ ਤਾਂ ਤੁਹਾਨੂੰ ਘਰ ਤੋਂ ਹੀ ਤੁਹਾਡੇ ਮੁਤਾਬਕ ਹਰ ਇੱਕ ਇਨਸਾਨ ਜਿਹੜਾ ਹੁੰਦਾ ਨਾ ਉਹ ਅਲੱਗ ਹੁੰਦਾ ਆਪਣੇ ਮੁਤਾਬਕ ਦੂਜਾ ਬੰਦਾ ਨਹੀਂ ਸੋਚ ਸਕਦਾ ਹਰ ਇੱਕ ਦੀ ਲਾਈਫ ਦੀ ਜਰਨੀ ਬੜੀ ਡਿਫਰੈਂਟ ਹੈ ਜਿਵੇਂ ਕਿ ਦਰਖਤ ਦੇ ਉੱਤੇ ਪੰਛੀ ਆ ਕੇ ਬੈਠਦੇ ਹੈ ਨਾ ਅਲੱਗ ਅਲੱਗ ਦਿਸ਼ਾਵਾਂ ਦੇ ਵਿੱਚੋਂ ਇੱਦਾਂ ਹੀ ਅਲੱਗ ਅਲੱਗ ਵਾਤਾਵਰਨ ਦੇ ਵਿੱਚੋਂ ਇਨਵਾਇਰਮੈਂਟ ਦੇ ਵਿੱਚੋਂ ਉਸ ਇਨਵਾਇਰਮੈਂਟ ਦੇ ਵਿੱਚੋਂ ਹੀ ਸਾਨੂੰ ਜਿਹੋ ਜਿਹਾ ਇਨਵਾਇਰਮੈਂਟ ਹੁੰਦਾ ਉਹਦਾ ਪ੍ਰਭਾਵ ਸਾਡੇ ਮਨ ਦੇ ਹੁੰਦਾ ਪ੍ਰਭਾਵ ਜਿਹੜਾ ਇੰਪ੍ਰੈਸ਼ਨ ਹੀ ਹੈ ਨਾ

lost, principal lost, each and everything lost. Health, wealth lost, something lost. ਇਹ ਤਾਂ ਆਪਾਂ ਬਚਪਨ ਤੋਂ ਪੜ੍ਹਦੇ ਹੀ ਆ ਰਹੇ ਹਾਂ ਨਾ, ਪਰ ਜੇ ਬੰਦੇ ਦਾ ਕਰੈਕਟਰ ਹੀ ਲੋਸ ਹੋ ਗਿਆ, ਇਨਸਾਨੀਅਤ ਖਤਮ ਹੋ ਗਈ, ਅਤੇ ਉਹਦੇ ਪੱਲੇ ਰਹਿ ਕੇ ਗਿਆ ਫਿਰ ਪਰੇਸ਼ਾਨੀਆਂ ਤੋਂ ਬਿਨਾਂ, ਫਿਟਕਾਰਾਂ ਤੋਂ ਬਿਨਾਂ, ਲਾਹਣਤਾਂ ਤੋਂ ਬਿਨਾਂ, ਅੰਦਰੋਂ ਵੀ ਅਤੇ ਸਮਾਜ ਦੇ ਵਿੱਚੋਂ ਵੀ। ਤੋ ਇਹ ਇਸ ਤਰੀਕੇ ਨਾਲ ਅੱਜ ਸਮਾਜ ਦੇ ਵਿੱਚ ਭਾਵੇਂ ਅਸੀਂ ਵਿਕਾਸ ਬਹੁਤ ਕਰ ਲਿਆ ਪਰ ਪਰੇਸ਼ਾਨ ਬਹੁਤ ਹੈ। ਉਹ ਪਰੇਸ਼ਾਨੀ ਐਸੀ ਹੈ ਜਿਹਨੇ ਸਾਨੂੰ ਵੀ ਅੱਜ ਵੱਡੇ ਪੱਧਰ 'ਤੇ, ਮੈਂ ਤਾਂ ਇੱਥੇ ਦੀਆਂ ਡਿਫਰੈਂਟ ਤਰ੍ਹਾਂ ਦੀਆਂ, ਹੁਣ ਜੇ ਆਪਾਂ ਕਹੀਏ ਵੀ ਐਕਸਪੈਕਟੇਸ਼ਨ ਨਹੀਂ ਹੋਣੀ ਚਾਹੀਦੀ, ਤੁਸੀਂ ਕਹੋਗੇ ਐਕਸਪੈਕਟੇਸ਼ਨ ਦੇ ਬਿਨਾਂ ਲਾਈਫ ਕਿਵੇਂ ਚੱਲੇਗੀ, ਆਪਾਂ ਇਹਦੇ ਉੱਤੇ ਵੀ ਵਿਚਾਰ ਕਰ ਸਕਦੇ ਵੀ ਠੀਕ ਹੈ ਐਕਸਪੈਕਟੇਸ਼ਨ। ਮਹਾਰਾਜ ਕਹਿੰਦੇ ਆਸਾ ਕਰੀਏ ਆਰਾਮ ਕੀ ਅਵਰ ਹੈ ਆਸ ਨਿਰਾਸ। ਜੇ ਐਕਸਪੈਕਟੇਸ਼ਨ ਸਾਡੀਆਂ ਜ਼ਰੂਰੀ ਹੈ, ਬਿਲਕੁਲ ਸਾਨੂੰ ਆਸ ਤਾਂ ਹੁੰਦੀ, ਮੈਂ ਅਸੀਂ ਵੀ ਜਹਾਜ਼ ਤਾਂ ਹੀ ਬੈਠੇ ਸੀ ਵੀ ਸਾਨੂੰ ਠੀਕ ਹੈ ਜਹਾਜ਼ ਪਾਇਲਟ ਜਿਹੜਾ ਹੈਗਾ ਆਸਟ੍ਰੇਲੀਆ ਲੈ ਆਊਗਾ 5-7 ਦਿਨ ਪਹਿਲਾਂ ਜਾਂ 5-4 ਦਿਨ ਪਹਿਲਾਂ ਆਏ ਹਾਂ, ਆਸ ਤਾਂ ਹੈ ਹੀ ਸੀ। ਪਰ ਮੈਂ ਆਉਣ ਲੱਗਿਆ ਇਹ ਵੀ ਕਹਿ ਕੇ ਆਇਆ, ਮੈਂ ਕਿਹਾ ਜ਼ਰੂਰੀ ਨਹੀਂ ਮੈਂ ਦੁਬਾਰੇ ਵਾਪਸ ਆ ਜਾਵਾਂ। ਹੁਣ ਦੁਬਾਰੇ ਵਾਪਸ ਆਉਣ ਦਾ ਮਤਲਬ ਇਹ ਨਾ ਤੁਸੀਂ ਕਿਹੋ ਵੀ ਮੈਂ ਕੋਈ ਇੱਥੇ ਰਹਿਣਾ ਚਾਹੁੰਦਾ। ਮੇਰਾ ਕਹਿਣ ਦਾ ਮਤਲਬ, ਮੈਨੂੰ ਕਹਿੰਦੇ ਇੱਥੇ ਸਹਿਣ ਕਰ ਦਿਓ ਜੀ, ਇੰਨੇ ਬਹੁਤ ਨੇ ਤੁਹਾਡੇ ਸਹਿਣ। ਮੈਂ ਕਿਹਾ ਨਹੀਂ, ਮੈਂ ਕਿਹਾ ਹੋਰ ਕਰਾ ਲਓ। ਮੇਰੇ ਮਨ 'ਚ ਆਉਂਦਾ ਸੀ ਵੀ ਪਤਾ ਹੀ ਨਹੀਂ ਸਮੇਂ ਦਾ ਕਿਹੜਾ, ਇੱਕਦਮੀ ਤਾਂ ਹੈਗੇ ਹਾਂ ਅਸੀਂ। ਸੋ ਗੁਰੂ ਪਿਆਰਿਓ, ਅੱਜ ਸਮਾਜ ਦੇ ਵਿੱਚ ਸਾਡੀ ਜਿਹੜੀ ਮੈਂਟਲ ਹੈਲਥ, ਮਹਾਰਾਜ ਕਹਿੰਦੇ ਜੋ ਸੁੱਖ ਚਾਹੇ ਸਦਾ ਸ਼ਰਨ ਰਾਮ ਕੀ ਲਏ, ਜੋ ਗੁਰੂ ਕਹਿੰਦਾ ਜੋ ਆਪਾਂ ਕਰੀਏ ਉਹ, ਅਤੇ ਫਿਰ ਦੁਨੀਆ ਦੀ ਕੋਈ ਸ਼ਕਤੀ ਸਾਨੂੰ ਪਰੇਸ਼ਾਨ ਨਹੀਂ ਕਰ ਸਕਦੀ, ਸਾਡਾ ਕੰਟਰੋਲ ਸਾਡੇ ਕੋਲ ਹੋਏਗਾ। ਇਹ ਚੀਜ਼ ਦੀ ਕਮੀ ਹੋਣ ਕਰਕੇ ਪੜ੍ਹਾਈ ਲਿਖਾਈ ਪੈਸਾ ਪਦਾਰਥ ਦੁਨਿਆਵੀ ਸਾਡੇ ਕੋਲ ਬਹੁਤ ਆ ਗਿਆ, ਪਰ ਪਰੇਸ਼ਾਨੀਆਂ ਵੱਧ ਗਈਆਂ ਅੱਗੇ ਨਾਲੋਂ, ਘਟੀਆਂ ਨਹੀਂ ਹੈਗੀਆਂ। ਸੋ ਇਸ ਕਰਕੇ ਮੈਂ ਬੇਨਤੀ ਇਹ ਕਰਦਾ ਵੀ ਆਪਣੀ ਮੈਂਟਲ ਹੈਲਥ ਦਾ ਸਾਨੂੰ ਬਹੁਤ ਹੀ ਧਿਆਨ ਰੱਖਣਾ ਚਾਹੀਦਾ ਹੈ, ਤਾਂ ਜੋ ਸਾਡੀ ਵਿਅਕਤੀਗਤ ਲਾਈਫ, ਸਾਡੀ ਪਰਿਵਾਰਿਕ ਲਾਈਫ, ਸਮਾਜ ਦੇ ਵਿੱਚ ਅਸੀਂ ਵਧੀਆ ਤਰੀਕੇ ਨਾਲ ਜੀ ਸਕੀਏ। ਵੀਕ ਮੈਂਟਲ ਹੈਲਥ ਵਾਲਾ ਇਨਸਾਨ ਜਿਹੜਾ ਹੈਗਾ, ਉਹਨੂੰ ਤਾਂ ਪੈਰ ਪੈਰ 'ਤੇ ਡਿਸਟਰਬੈਂਸ ਜਿਹੜੀ ਹੈਗੀ ਹੈ, ਕਿਉਂਕਿ ਉਹਦੀਆਂ ਐਕਸਪੈਕਟੇਸ਼ਨ ਤਾਂ ਹੈਗੀਆਂ ਪਰ ਐਕਸੈਪਟੈਂਸ ਬਹੁਤ ਘੱਟ ਹੈ। ਉਹ ਇਨਸਾਨ ਸਾਡੇ ਕਹਿੰਦਾ ਫਿਰ ਵਿਸ਼ਵਾਸ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ? ਵਿਸ਼ਵਾਸ ਕਰਨਾ ਚਾਹੀਦਾ ਹੈ, ਪਰ ਇੰਨੀ ਕੁ ਸਮਝ ਡਿਵੈਲਪ ਕਰ ਲੈਣੀ ਚਾਹੀਦੀ ਹੈ ਗੁਰੂ ਦੀ ਸੰਗਤ 'ਚ ਆ ਕੇ। ਪੜ੍ਹਨ ਦਾ ਮਤਲਬ ਹੁੰਦਾ ਮਨ ਨੂੰ ਪੜ੍ਹਨਾ ਆਉਣਾ ਚਾਹੀਦਾ ਹੈ, ਕੁਝ ਪਰਸੈਂਟ ਤਾਂ ਆਉਣਾ ਚਾਹੀਦਾ ਹੈ, ਦੁਨੀਆ ਨੂੰ ਪੜ੍ਹਨਾ ਆਉਣਾ ਚਾਹੀਦਾ ਹੈ, ਇਹ ਸੰਸਾਰ ਨੂੰ ਪੜ੍ਹਨਾ ਆਉਣਾ ਚਾਹੀਦਾ ਹੈ, ਇਸ ਵਰਲਡ ਨੂੰ ਪੜ੍ਹਨਾ ਆਉਣਾ ਚਾਹੀਦਾ ਹੈ। ਡਾਇਲੋਗ ਇਜ਼ ਦੀ ਇੰਡੈਕਸ ਆਫ ਮਾਇੰਡ। ਤੁਸੀਂ ਕਿਸੇ ਬੰਦੇ ਕੋਲ ਉਹਦੇ ਸਾਥੀ ਦੀ ਪ੍ਰੇਜ਼ ਕਰਕੇ ਦੇਖ ਲਓ, ਕਲਾਸਮੇਟ ਦੀ ਪ੍ਰੇਜ਼ ਕਰਕੇ ਦੇਖ ਲਓ, ਕਿਸੇ ਦੀ ਵੀ ਕਰਕੇ ਦੇਖ ਲਓ, ਜਿਹੜੇ ਬੰਦੇ ਦੇ ਅੰਦਰ ਇਨਸਾਨੀਅਤ ਘੱਟ ਹੈ ਨਾ, ਉਹ ਕਿਸੇ ਦੀ ਵੀ ਜਦੋਂ ਅਸੀਂ ਥੋੜ੍ਹੀ ਜਿਹੀ ਵੀ ਵਡਿਆਈ ਕਰਦੇ ਹਾਂ ਨਾ, ਉਹਦਾ ਚਿਹਰਾ ਬਦਲ ਜਾਂਦਾ। ਉਹਦੇ ਨਾਲ ਹੀ ਕਹਿੰਦੇ ਵੀ ਉਹ ਬੜਾ ਇੰਟੈਲੀਜੈਂਟ ਹੈ, ਉਹ ਬੜਾ ਲੌਜੀਕਲ ਹੈ, ਉਹ ਬੜਾ ਸਿਆਣਾ ਹੈ। ਅਤੇ ਤੁਸੀਂ ਕੁਛ ਵੀ ਥੋੜ੍ਹੀ ਜਿਹੀ ਵੀ ਗੱਲ ਕਰੋਗੇ, ਸਮਾਜ ਦੀਆਂ ਸਮੱਸਿਆਵਾਂ ਦੀ ਗੱਲ ਕਰੋਗੇ ਵੀ ਫਲਾਣੀ ਜਗ੍ਹਾ 'ਤੇ ਹਾਲਾਤ ਇੱਦਾਂ ਦੇ ਹੈ ਵੀ ਆਪਾਂ ਨੂੰ ਉੱਥੇ ਗੁਰੂ ਸਾਹਿਬ ਨੇ ਜੀਵਨ ਲਾ ਤੇ ਸਰਵੰਸ ਲਾ ਦਿੱਤੇ ਵੀ ਆਪਾਂ ਨੂੰ ਇਹ ਸਮੱਸਿਆਵਾਂ ਵੀ ਆਪਣਾ ਪੇਟ ਭਰ ਕੇ। ਹੁਣ ਪ੍ਰਭ ਆਸਰਾ ਸੰਸਦ ਦੇ ਵਿੱਚ ਜਿਹੜੀ ਮੈਂ ਗੱਲ ਕਰਨ ਲੱਗਿਆ ਸੀ ਭਾਵਨਾ ਦੀ ਅਤੇ ਨਾਲ ਜਾਣਕਾਰੀ ਦੀ, ਵੀ ਜੇ ਦੋਨਾਂ ਦਾ ਸੁਮੇਲ ਹੋ ਜਾਵੇ ਨਾ ਸਾਡੇ ਅੰਦਰ, ਇਮੋਸ਼ਨਲ ਹੋ ਕੇ ਫੈਸਲੇ ਲਵਾਂਗੇ ਤਾਂ ਉਹਦੇ ਰਿਜ਼ਲਟ ਬੜੇ ਗਲਤ ਨਿਕਲ ਜਾਂਦੇ ਹੈ। ਇੱਕ ਰੈਵੋਲਿਊਸ਼ਨਰੀ ਮੂਵਮੈਂਟਸ ਹੁੰਦੀਆਂ ਅਤੇ ਇੱਕ ਇਮੋਸ਼ਨਲ ਹੁੰਦੀਆਂ, ਅਤੇ ਜਦੋਂ ਬੰਦੇ ਦਾ ਇੰਟਲੈਕਟ ਦੀ ਗਰੋਥ ਹੁੰਦੀ ਹੈ ਅਤੇ ਜਦੋਂ ਉਹ ਗਾਈਡਿੰਗ ਫੋਰਸ ਉਸ ਦੇ ਆਧਾਰ 'ਤੇ ਅਸੀਂ ਜਿਹਨੂੰ ਬੁੱਧੀ ਕਹੀਏ ਉਹ ਛਾਣਬੀਣ ਕਰਕੇ ਖੋਜ ਕਰਕੇ ਸਹੀ ਔਰ ਗਲਤ ਦੀ, ਜਦੋਂ ਵੀ ਇਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਕੌਨਸੀਕੁਐਂਸ ਕੀ ਹੋਣਗੇ, ਇਹਦੀ ਲੋੜ ਹੈਗੀ ਕਿ ਨਹੀਂ ਹੈਗੀ। ਮੰਨ ਲਓ ਵੱਡਾ ਬੰਗਲਾ ਚਾਹੀਦਾ, ਵੱਡੀਆਂ ਗੱਡੀਆਂ ਚਾਹੀਦੀਆਂ, ਮੈਨੂੰ ਆਹ ਵੀ ਚਾਹੀਦਾ, ਆਹ ਵੀ ਚਾਹੀਦਾ, ਹੋਰ ਚਾਹੀਦਾ, ਹੋਰ ਚਾਹੀਦਾ, ਇਹਦੇ ਨਾਲ ਹੁੰਦਾ ਕੀ ਹੈ ਕਿ ਤਾਂ ਪਹਿਲਾਂ ਹੀ ਸਮਾਂ ਸਾਡੇ ਕੋਲ ਘੱਟ ਹੁੰਦਾ, ਅਸੀਂ ਖੁੱਲ੍ਹ ਆਪਣੇ ਨਾਲ ਤਾਂ ਮਤਲਬ ਕਿਸੇ ਨਾਲ ਵੀ ਨਹੀਂ, ਪਰਿਵਾਰ ਨਾਲ ਵੀ ਨਹੀਂ ਬੈਠ ਸਕਦੇ। ਪਰ ਫਿਰ ਉਸ ਦੇ ਵਿੱਚ ਅਸੀਂ ਕਈ ਵਾਰ ਫੈਸਲੇ ਐਸੇ ਲੈ ਲੈਂਦੇ ਹਾਂ, ਫਿਰ ਸਾਨੂੰ ਬਹੁਤ ਜ਼ਿਆਦਾ ਸਮਾਂ ਇਸ ਤਰੀਕੇ ਨਾਲ ਸਾਨੂੰ ਕੰਮਾਂ ਦੇ ਵਿੱਚ ਦਿਨ ਰਾਤ ਸ਼ਿਫਟਾਂ ਵੱਧ ਲਾ ਲਾ ਕੇ, ਉੱਧਰ ਹੀ ਸਾਰਾ ਧਿਆਨ ਲਾ ਲਾ ਕੇ ਆਪਣੀ ਲਾਈਫ ਨੂੰ ਬਹੁਤ ਡਿਸਟਰਬ ਕਰ ਲੈਂਦੇ ਹਾਂ। ਨਾ ਅਸੀਂ ਆਪਣੇ ਆਪ ਨੂੰ ਸਮਾਂ ਦੇ ਪਾਉਂਦੇ ਹਾਂ, ਨਾ ਪਰਿਵਾਰ ਨੂੰ ਸਮਾਂ ਦੇ ਪਾਉਂਦੇ ਹਾਂ। ਜੇ ਮਾੜਾ ਮੋਟਾ ਸਮਾਂ ਹੁੰਦਾ ਹੀ ਹੈ ਤਾਂ ਉਹ ਅਡਿਕਸ਼ਨ ਮੋਬਾਈਲ ਦੀ ਤਾਂ ਕੋਈ

0: ਕਰਲਾ ਹੀ ਬਚਿਆ ਹੋਇਆ। ਇੰਨਾ ਕੂੜ ਕਬਾੜ ਫੇਕ ਇਨਫੋਰਮੇਸ਼ਨ ਪਈ ਹੈ ਇਹਦੇ ਉੱਤੇ, ਇਹਦੇ ਨਾਲ ਮਾਇੰਡ ਸਟਰੋਂਗ ਹੋ ਰਿਹਾ, ਇੰਟਲੈਕਟ ਵੀਕ ਹੋ ਰਿਹਾ, ਉਹ ਬਹੁਤ ਉਲਝਣ 'ਚ ਹੈ, ਕਨਫਿਊਜ਼ਨ 'ਚ ਹੈ ਬੰਦਾ, ਕਿਉਂਕਿ ਉਹਦੇ ਕੋਲ ਉਹ ਜਿਹਾ ਪੈਰਾਮੀਟਰ ਸਮਝਦਾ ਵਿਵੇਕ ਬੁੱਧ ਸਤਿਗੁਰ 'ਤੇ ਪਾਈ, ਸਤਿਗੁਰ ਦੀ ਸੰਗਤ ਨੂੰ ਵਿਚਾਰਿਆ ਨਹੀਂ। ਅਤੇ ਜਦੋਂ ਪ੍ਰਭ ਆਸਰਾ ਸੰਸਥਾ ਦੇ ਵਿੱਚ ਇੱਕ ਬੱਚੀ ਨੂੰ ਤਹਿਸੀਲ ਖਰੜ ਡਿਸਟ੍ਰਿਕਟ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ਸਾਡੇ ਕੋਲ ਨਗਰ ਦੇ ਸੱਜਣ ਲੈ ਕੇ ਆਏ, ਉਹ ਲੜਕੀ ਦੇ ਮਾਂ ਬਾਪ ਨਹੀਂ ਸੀ, ਉਸ ਦੀ ਇੱਕ ਨਾਨੀ ਸੀ ਸਿਰਫ, ਨਾਨੀ ਉਸ ਵੇਲੇ ਵਿਚਾਰੀ ਬਹੁਤ ਬਿਰਧ ਹੋ ਚੁੱਕੀ ਸੀ ਅਤੇ ਉਹਨੂੰ ਅੱਖਾਂ ਤੋਂ ਬਹੁਤ ਘੱਟ ਦਿਖਦਾ ਸੀ। ਪ੍ਰਭ ਆਸਰਾ ਸੰਸਥਾ 'ਚ ਹਾਲਾਤ ਦੇਖ ਕੇ ਉਹ ਨਾਲ ਪ੍ਰਸ਼ਾਸਨ ਵੀ ਕਹਿੰਦੇ ਜੀ ਕੋਈ ਹੱਲ ਨਹੀਂ ਹੈ ਬੱਚੀ ਦਾ। ਪ੍ਰਭ ਆਸਰਾ ਸੰਸਥਾ 'ਚ ਐਸੇ ਕਾਫੀ ਲੋਕ, ਹਜ਼ਾਰਾਂ ਹੀ ਲੋਕ ਦਾਖਲ ਹੋਏ ਹੈ, ਸੈਂਕੜੇ ਠੀਕ ਹੋ ਗਏ ਪਰਮਾਤਮਾ ਦੀ ਕਿਰਪਾ ਨਾਲ, ਦੁਆਰੇ ਆਪਣੇ ਪਰਿਵਾਰਾਂ ਨੂੰ ਵੀ ਮਿਲੇ ਹੈ, ਡਮੈਂਸ਼ੀਆ ਕਰਕੇ, ਡਿਪਰੈਸ਼ਨ ਕਰਕੇ, ਟ੍ਰੈਜਡੀ ਕਰਕੇ, ਇਨਜਸਟਿਸ ਕਰਕੇ, ਟੋਰਚਰ ਕਰਕੇ, ਬਹੁਤ ਸਾਰੇ ਵਿਚਾਰੇ ਅਲੱਗ ਅਲੱਗ ਤਰੀਕਿਆਂ ਨਾਲ, ਘੱਟ ਪੜ੍ਹੇ ਵੱਧ ਪੜ੍ਹੇ, ਮਤਲਬ ਜਿਨ੍ਹਾਂ ਦੇ ਵਿੱਚ ਸੈਕਰੇਟਰੀ ਵੀ ਸੀ ਅਤੇ ਜਿਨ੍ਹਾਂ 'ਚ ਡਾਕਟਰ ਵੀ ਸੀ, ਅਲੱਗ ਅਲੱਗ ਬ੍ਰਾਂਚਾਂ ਵਿੱਚੋਂ ਵੀ, ਸਾਨੂੰ ਬੜੇ ਹੈਰਾਨ ਸੀ ਅਸੀਂ ਵੀ ਸ਼ਾਇਦ ਇਹ ਇੱਕ ਹੈਲੂਜੀਨੇਸ਼ਨ ਹੈ ਕਿ ਦੱਸ ਰਹੇ ਹੈ। ਪਰ ਉਹ ਬੱਚੀ ਜਦੋਂ ਸਾਡੇ ਕੋਲ ਦਾਖਲ ਹੋਈ ਅਤੇ ਮੈਂ ਸਵੇਰੇ ਸਵੇਰੇ ਨਿਕਲ ਰਿਹਾ ਸੀ, ਸਰਦੀਆਂ ਦੇ ਦਿਨ ਸੀ ਜਿੰਨੀ ਜਿਸ ਤਰ੍ਹਾਂ ਹੁਣ ਇੱਥੇ ਸਰਦੀਆਂ ਹੈ, ਅਤੇ ਸਵੇਰੇ ਸਵੇਰੇ ਨਹਾਉਣ ਦੀ ਟੀਮ 200 ਦੀ ਟੀਮ ਪ੍ਰਭ ਆਸਰਾ ਸੰਸਥਾ ਦੇ ਵਿੱਚ ਕੰਮ ਕਰਦੀ ਹੈ, ਮੈਡੀਕਲ ਸਟਾਫ, ਪੈਰਾਮੈਡੀਕਲ ਸਟਾਫ, GDA, ਲੰਗਰ ਵਾਲੇ, ਲੰਗਰ ਦਾ ਕੰਮ, ਸਫਾਈਆਂ, ਸਾਰੀ ਟੀਮ ਜਾਣੀ ਜਿਹੜੀ ਅਲੱਗ ਅਲੱਗ 24 ਘੰਟੇ, ਐਂਬੂਲੈਂਸਾਂ, 10 ਐਂਬੂਲੈਂਸਾਂ ਲੱਗੀਆਂ ਹੋਈਆਂ ਐਮਰਜੈਂਸੀ ਹਾਲਾਤਾਂ ਦੇ ਵਿੱਚ, ਕਿੱਦਾਂ ਵੀ ਨਾਗਰਿਕ ਨੂੰ ਉਹਦੀਆਂ ਜਾਨਾਂ ਕਿਸ ਤਰੀਕੇ ਨਾਲ ਸੇਫ ਰੱਖੀਆਂ ਜਾ ਸਕਦੀਆਂ, ਐਮਰਜੈਂਸੀ ਹਾਲਾਤਾਂ 'ਚ ਕਿੱਦਾਂ ਸਪੋਰਟ, ਪਰਮਾਤਮਾ ਦੀ ਕਿਰਪਾ ਦੇ ਨਾਲ ਅਤੇ ਸੰਗਤ ਦੇ ਸਹਿਯੋਗ ਦੇ ਨਾਲ ਕੋਸ਼ਿਸ਼ ਕਰਦੇ ਹਾਂ। ਲੋੜਾਂ ਬਹੁਤ ਜ਼ਿਆਦਾ ਹੈ, ਪਰ ਚਲੋ ਜਿੰਨਾ ਵੀ ਉੱਥੇ ਕਰ ਸਕਦੇ ਹਾਂ, ਜਿਵੇਂ ਜਿਵੇਂ ਸੰਗਤ ਦਾ ਸਹਿਯੋਗ ਹੁੰਦਾ ਅਸੀਂ ਕੋਸ਼ਿਸ਼ ਕਰਦੇ ਹਾਂ। ਅਤੇ ਉਹ ਲੜਕੀ ਜਿਹੜੀ, ਜਦੋਂ ਮੈਂ ਚੱਕਰ ਉੱਥੇ ਲਗਾ ਰਿਹਾ ਸੀ ਅਤੇ ਟੀਮ ਜਿਹੜੀ ਸੀ GDA ਸੇਵਾਦਾਰ ਜਿਹੜੇ ਸੀ, ਕੇਅਰਟੇਕਰ, ਉਹਨਾਂ ਨੂੰ ਨਲਾ ਨਲਾ ਕੇ ਬਾਹਰ ਧੁੱਪ ਦੇ ਵਿੱਚ ਕੱਢ ਰਹੇ ਸੀ, ਅਤੇ ਅਚਨਚੇਤ ਹੀ ਪਿੱਛੇ ਜਦੋਂ 4-5 ਮੈਂਬਰ ਰਹਿ ਗਏ, ਉਹਦੇ ਵਿੱਚ ਇੱਕ, ਦੋਨੋਂ ਸਾਈਡਾਂ 'ਤੇ ਬੈੱਡ ਲਾਏ ਹੋਏ ਸੀ ਅਤੇ ਇੱਕ ਸਾਈਡ 'ਤੇ ਉਹ ਬੱਚੀ ਸੀ 11 ਸਾਲ ਦੀ ਪਈ, ਜਿਹਦੀਆਂ ਦੋਨੋਂ ਲੱਤਾਂ ਨਹੀਂ ਸੀ ਚੱਲਦੀਆਂ। ਉਸ ਦੇ ਅਪੋਜ਼ਿਟ ਸਾਈਡ 'ਤੇ ਇੱਕ ਬੀਬੀ ਪਈ ਸੀ ਜਿਨ੍ਹਾਂ ਨੂੰ ਅੱਖਾਂ ਤੋਂ ਨਹੀਂ ਸੀ ਦਿਖਦਾ। ਉਹ ਜਦੋਂ ਸਵੇਰੇ ਸਾਰੇ ਬਾਹਰ ਜਾ ਰਹੇ ਸੀ ਨਾ, ਤਾਂ ਉਹ ਆਪਣੇ ਬੈੱਡ ਤੋਂ ਖੜ੍ਹੀ ਹੋ ਗਈ ਸੀ, ਪਰ ਬਾਹਰ ਇੱਕ ਬੱਚੀ ਨੂੰ ਦੌਰਾ ਪੈ ਗਿਆ ਸੀ ਜਿਹਨੂੰ ਸੀਜ਼ਰ ਕਹਿੰਦੇ ਆਪਾਂ, ਫਿੱਟ ਪੈ ਜਾਂਦੇ ਕਈ ਵਾਰ ਇਸ ਤਰ੍ਹਾਂ ਦੇ, ਤੁਹਾਨੂੰ ਪਤਾ ਹੀ ਹੈ ਅੱਜ ਕੱਲ੍ਹ ਮੈਂਟਲ ਹੈਲਥ, ਅਤੇ ਉਹਦਾ ਸੀਜ਼ਰ ਉੱਥੇ ਉਹ ਪੈਣ ਕਰਕੇ, ਅਤੇ ਉਸ ਵੇਲੇ ਉਹਦੀ ਮੈਨੇਜਮੈਂਟ, ਉਹਦੀ ਕੇਅਰ, ਨਰਸਿੰਗ ਸਟਾਫ ਉੱਥੇ ਇਕੱਠਾ ਹੋ ਗਿਆ, ਅਤੇ ਮੈਂ ਵੀ ਉਹਨਾਂ ਦੇ ਕੋਲ ਖੜ੍ਹ ਗਿਆ ਅਤੇ ਅੰਦਰੋਂ ਆਵਾਜ਼ ਆ ਰਹੀ ਸੀ, ਚਲੋ ਮੈਨੇਜ ਹੋ ਗਈ ਥੋੜ੍ਹੀ ਦੇਰ ਬਾਅਦ, ਠੀਕ ਹੈ, ਤੁਹਾਨੂੰ ਪਤਾ ਹੀ ਹੈ ਨਾ ਵੀ ਕੁਛ ਦੇਰ ਤੋਂ ਉਹਦੀ ਵੀਕਨੈਸ ਰਹਿੰਦੀ ਹੈ, ਤਾਂ ਕਿ ਉਹ ਐਸਪੀਰੇਟ ਨਾ ਕਰ ਜਾਵੇ ਉਹਦੀ ਪੁਜੀਸ਼ਨਿੰਗ, ਉੱਦਾਂ ਕਰਕੇ। ਅਤੇ ਜਦੋਂ ਅੰਦਰੋਂ ਆਵਾਜ਼ ਆ ਰਹੀ ਸੀ ਆਂਟੀ ਜੀ, ਆਂਟੀ ਜੀ, ਅਤੇ ਮੈਂ ਅੰਦਰ ਵੜਿਆ ਅਤੇ ਮੈਂ ਦੇਖਿਆ ਉਹ ਬੱਚੀ, ਅਤੇ ਉਹਨੂੰ ਆਵਾਜ਼ਾਂ ਮਾਰ ਰਹੀ ਸੀ ਬੀਬੀ ਨੂੰ, ਮੈਂ ਸਾਈਡ 'ਤੇ ਖੜ੍ਹ ਕੇ ਦੇਖਿਆ ਵੀ ਕੀ ਕਹਿੰਦੀ ਹੈ। ਉਸ ਬੀਬੀ ਜਿਹਨੂੰ ਅੱਖਾਂ ਤੋਂ ਨਹੀਂ ਸੀ ਦਿਖਦਾ, ਆਪਾਂ ਗੱਲ ਕਰਦੇ ਹਾਂ ਭਾਵਨਾ ਅਤੇ ਜਾਣਕਾਰੀ ਨੂੰ ਸਮਝਣ ਦੀ, ਉਸ ਬੀਬੀ ਨੂੰ ਆਵਾਜ਼ਾਂ ਮਾਰ ਰਹੀ, ਕਹਿੰਦੀ ਬੀਬੀ ਜੀ, ਬੀਬੀ ਜੀ, ਤੁਸੀਂ ਸਿੱਧੇ ਮੇਰੇ ਕੋਲ ਆ ਜਾਓ, ਮੇਰੇ ਕੋਲ ਆ ਜਾਓ। ਉੱਧਰ ਨੂੰ ਆਵਾਜ਼ ਸੁਣ ਕੇ ਉਹ ਬੀਬੀ ਜੀ ਨੂੰ ਅੱਖਾਂ ਤੋਂ ਨਹੀਂ ਸੀ ਉਸ ਵੇਲੇ ਪ੍ਰੋਪਰ ਦਿਖ ਰਿਹਾ, ਅਤੇ ਉਹ ਆਵਾਜ਼ ਸੁਣ ਕੇ ਉਹ ਬੱਚੀ ਕੋਲ ਚਲੀ ਗਈ। ਬੱਚੀ ਕਹਿੰਦੀ ਮੈਨੂੰ ਗੋਦੀ ਚੱਕ ਲਓ ਤੁਸੀਂ, ਮੈਂ ਤੁਹਾਨੂੰ ਰਸਤਾ ਦਿਖਾਈ ਜਾਊਂਗੀ, ਤੁਸੀਂ ਚਲੀ ਜਾਇਓ, ਆਪਾਂ ਨੇ ਬਾਹਰ ਧੁੱਪ ਦੇ ਵਿੱਚ ਪਹੁੰਚ ਜਾਣਾ। ਉਹ ਜਿਵੇਂ ਜਿਵੇਂ ਅੱਗੇ ਆਈ ਉਹਨੂੰ ਇੰਡੀਕੇਸ਼ਨ ਜੀ ਦੇ ਕੇ, ਅਤੇ ਉਹਨਾਂ ਨੂੰ ਉਹਦੇ, ਉਹਨੇ ਗੋਦੀ ਚੱਕ ਲਈ, ਅਤੇ ਉਹ ਮੈਨੂੰ, ਚਲੋ ਸੈਂਟਰ ਦੇ ਵਿੱਚ ਉਹ ਰਸਤਾ ਜਾਂਦਾ ਸੀ ਅੱਗੇ, ਉਹ ਰਾਈਟ ਅਤੇ ਫਿਰ ਲੈਫਟ ਗੇਟ ਸੀ, ਅਤੇ ਉਦੋਂ ਲੈਫਟ ਲੈ ਕੇ ਸਿੱਧਾ ਬਾਹਰ ਖੁੱਲ੍ਹਾ ਵਿਹੜਾ ਸੀ ਜਿੱਥੇ ਧੁੱਪ ਦੇ ਵਿੱਚ ਬੈੱਡ ਲੱਗੇ ਹੋਏ ਸੀ। ਉਹ ਸਾਰਾ ਕੁਝ ਦੱਸੀ ਗਈ, ਤੁਸੀਂ ਰਾਈਟ ਹੋ ਜਾਓ, ਮਤਲਬ ਸੱਜੇ ਹੋ ਜਾਓ, ਹੁਣ ਖੱਬੇ ਹੋ ਜਾਓ। ਉਹ ਦੋਨੋਂ ਜਣੀਆਂ ਉਹ ਦੱਸੀ ਗਈ, ਅਤੇ ਉਹ ਬੀਬੀ ਜਿਹੜੀ ਸੀ ਜਿਹਨੂੰ ਅੱਖਾਂ ਤੋਂ ਨਹੀਂ ਦਿਖਦਾ ਸੀ, ਉਹ ਚੱਲੀ ਗਈ, ਅਤੇ ਦੋਨੋਂ ਜਣੀਆਂ ਬਾਹਰ ਧੁੱਪ ਦੇ ਵਿੱਚ ਬਹਿ ਗਈਆਂ। ਮੈਨੂੰ ਇੱਦਾਂ ਮਹਿਸੂਸ ਹੋਇਆ ਵੀ ਜਿਸ ਤਰੀਕੇ ਨਾਲ ਨਾ ਬੰਦੇ ਨੂੰ ਜਾਣਕਾਰੀ ਨਾ ਹੋਵੇ, ਭਾਵਨਾ ਹੋਵੇ, ਵੀ ਉਹ ਬੰਦੇ ਨੂੰ ਪਤਾ ਹੀ ਨਹੀਂ ਹੁੰਦਾ ਵੀ ਮੈਂ ਚੱਲਣਾ ਕੀ, ਗੁਰੂ ਸਾਹਿਬ ਮੈਨੂੰ ਕਹਿੰਦੇ ਕੀ ਹੈ, ਕਿਸ ਡਾਇਰੈਕਸ਼ਨ ਦੇ ਵਿੱਚ ਮੈਂ ਚੱਲਣਾ ਹੈਗਾ। ਅਤੇ ਜਦੋਂ ਦੋਨਾਂ ਦਾ ਸੁਮੇਲ ਹੋ ਜਾਵੇ ਵੀ ਫਿਰ ਇਸ ਤਰੀਕੇ ਨਾਲ ਜੋ ਗੁਰੂ ਸਾਹਿਬ ਜਿਸ ਮੰਜ਼ਿਲ 'ਤੇ ਸਾਨੂੰ ਪਹੁੰਚਾਉਣਾ ਚਾਹੁੰਦੇ ਹੈ, ਜਿਹੜਾ ਪਰਮ ਸੁੱਖ ਸਾਨੂੰ ਦੇਣਾ ਚਾਹੁੰਦੇ ਹੈ, ਸਾਨੂੰ ਪਰਮ ਸ਼ਕਤੀ ਪਰਮਾਤਮਾ ਨਾਲ ਮਿਲਾਉਣਾ ਚਾਹੁੰਦੇ ਹਾਂ, ਕਨੈਕਟ ਕਰਨਾ ਚਾਹੁੰਦੇ ਹੈ, ਵੀ ਫਿਰ ਅਸੀਂ ਉਦੋਂ ਹੀ ਚੱਲ ਸਕਦੇ ਹਾਂ ਜੇਕਰ ਸਾਨੂੰ ਗੁਰੂ ਸਾਹਿਬ ਦੇ ਸ਼ਬਦ ਦੀ ਸੋਝੀ ਅਤੇ ਸਾਡੇ ਅੰਦਰ ਭਾਵਨਾ ਹੋਵੇ ਸਿੱਖਣ ਦੀ, ਚੱਜ ਸਿੱਖਣ ਦੀ। ਅਤੇ ਜਿਵੇਂ ਮਹਾਰਾਜ ਕਹਿੰਦੇ, ਜੱਗ ਗਿਆਨੀ ਵਿਰਲਾਚਾਰੀ, ਜੱਗ ਪੰਡਿਤ ਵਿਰਲਾ ਵਿਚਾਰੀ, ਬਿਨ ਸਤਿਗੁਰ ਭੇਟੇ ਸਭ ਫਿਰ ਅਹੰਕਾਰੀ। ਬੜੇ ਅਲੱਗ ਅਲੱਗ ਤਰੀਕੇ ਨਾਲ ਗੁਰੂ ਮਹਾਰਾਜ ਨੇ ਸਮਝਾਇਆ ਵੀ ਅਸੀਂ ਦੋਨਾਂ ਚੀਜ਼ਾਂ ਦਾ ਸੁਮੇਲ ਕਰਕੇ ਚੱਲਾਂਗੇ ਤਾਂ ਉਹ ਦਿਨ ਦੂਰ ਨਹੀਂ ਕਿ ਅਸੀਂ ਇਹ ਜਿਹੜੀਆਂ ਸਾਡੇ ਅੰਦਰ ਅੱਜ ਮਾੜੀ ਜਿਹੀ ਗੱਲ 'ਤੇ ਸਾਨੂੰ ਗੁੱਸਾ ਆ ਜਾਂਦਾ ਹੈ, ਅਗਰ ਸਾਨੂੰ ਮਾੜੀ ਜਿਹੀ ਗੱਲ 'ਤੇ ਹੀ ਬੜੀ ਇਰੀਟੇਸ਼ਨ ਹੋਣ ਲੱਗ ਜਾਂਦੀ ਹੈ, ਅਸੀਂ ਗੁੱਡ ਫੀਲ ਨਹੀਂ ਕਰਦੇ, ਜ਼ਿੰਮੇਵਾਰੀਆਂ ਚੱਕਣ ਤੋਂ ਮਨ ਡਰਦਾ ਹੈਗਾ, ਅਤੇ ਜੇਕਰ ਸਾਡਾ ਜ਼ਿੰਮੇਵਾਰੀਆਂ ਨਿਭਾਉਣ ਤੋਂ ਵੀ ਮਨ ਡਰਦਾ ਹੈ, ਜੇਕਰ ਸਾਡਾ ਅੱਜ ਕੋਈ ਨੀਂਦ ਦਾ ਪੈਟਰਨ ਵੀ ਡਿਸਟਰਬ ਹੋਇਆ ਹੋਇਆ ਹੈ, ਅਤੇ ਇਹਦਾ ਮਤਲਬ ਮੈਂਟਲ ਹੈਲਥ ਵੱਲ ਧਿਆਨ ਦੇਣ ਦੀ ਸਾਨੂੰ ਲੋੜ ਹੈ, ਅਤੇ ਉਹ ਸਾਨੂੰ ਜ਼ਰੂਰ ਇੱਕ ਦੂਜੇ ਦੀ ਸਪੋਰਟ ਕਰਨੀ ਚਾਹੀਦੀ ਹੈ। ਸਪੋਰਟ ਬਹੁਤ ਵੱਡਾ, ਇਹ ਸਰੀਰ ਸਭ ਧਰਮ ਹੈ, ਇਹ ਸਰੀਰ ਜਿਹੜਾ ਨਾ ਜਿਹਨੂੰ ਗੁਰੂ ਸਾਹਿਬ ਕਹਿੰਦੇ ਵੀ ਇਹ ਧਰਮ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਇਹ ਸਰੀਰ ਨੂੰ ਪੜ੍ਹਨ ਦੀ ਕੋਸ਼ਿਸ਼ ਕਰੀਏ। ਸਰੀਰ ਦਾ ਇਕੱਲਾ ਇਕੱਲਾ ਔਰਗਨ ਇੱਕ ਦੂਜੇ ਦੀ ਸਪੋਰਟ ਕਰ ਰਿਹਾ, ਜੇ ਲੀਵਰ ਜਿਹੜਾ ਹੈਗਾ ਉਹ ਨਾ ਸਪੋਰਟ ਕਰੇ, ਇਹਦੀ ਵੀ ਚਲੋ ਵੱਡੀ ਐਗਜ਼ਾਮਪਲ ਆਪਾਂ ਲੈ ਸਕਦੇ ਸੀ ਪਰ ਇੰਨਾ ਨਹੀਂ ਸਮਾਂ ਯਾਦ ਦਿੰਦਾ, ਅਤੇ ਉਸ ਦੇ ਵਿੱਚ ਸਾਰੇ ਔਰਗਨ ਇੱਕ ਦੂਜੇ ਦੀ ਸਪੋਰਟ ਕਰ ਰਹੇ ਹੈ। ਕਿਡਨੀ ਆਪਣਾ ਕੰਮ ਕਰ ਰਹੀ ਹੈਗੀ ਹੈ, ਲੰਗਸ ਆਪਣਾ ਕੰਮ ਕਰਦੇ ਹੈ, ਲੀਵਰ, ਜੇ ਲੀਵਰ ਇਹ ਕੰਮ ਛੱਡ ਦੇਵੇ ਆਪਣਾ, ਅਤੇ ਜੇਕਰ ਕਈ ਹੱਥਾਂ ਨੂੰ ਮਾਣ ਹੋ ਜਾਵੇ ਵੀ ਕੰਮ ਤਾਂ ਅਸੀਂ ਕਰਦੇ ਹਾਂ, ਅਤੇ ਜਾਂ ਕਰ ਅੱਖਾਂ ਨੂੰ ਮਾਣ ਹੋ ਜਾਵੇ ਵੀ ਜੇ ਅਸੀਂ ਨਾ ਹੋਈਏ ਤਾਂ ਇਹ ਚੱਲ ਕੇ ਕਿੱਦਾਂ ਜਾਊਗਾ, ਅਤੇ ਫਿਰ ਅਸੀਂ ਕਹੀਏ ਮੂੰਹ ਤਾਂ ਖਾਈ ਜਾਂਦਾ ਹੈਗਾ, ਲੋਕ ਦੋਨੋਂ ਗੱਲਾਂ ਕਰਨ ਲੱਗ ਗਏ, ਅਤੇ ਇਹਦਾ ਖਾਣਾ ਬੰਦ ਕਰੀਏ ਕਿਉਂਕਿ ਕੰਮ ਤਾਂ ਹੱਥ ਕਰਦੇ ਹਾਂ, ਅਤੇ ਅਸੀਂ ਰਸਤਾ ਦਿਖਾਉਂਦੀਆਂ ਹੱਥ ਉੱਥੇ ਜਾਂਦੇ ਹਾਂ, ਅਤੇ ਇਹ ਤਾਂ ਵਿਹਲਾ ਮੂੰਹ ਜਿਹੜਾ ਖਾਈ ਜਾਂਦਾ ਹੈ। ਅਤੇ ਉਹਨੇ ਚਲੋ ਇਹਨਾਂ ਦਾ ਇਹਦਾ ਬਾਈਕਾਟ ਕੀਤਾ, ਅਤੇ ਜਿਸ ਵੇਲੇ ਬਾਈਕਾਟ ਕੀਤਾ ਅਤੇ ਉਹਨੇ ਇਹਨੂੰ ਖਾਣਾ ਬੰਦ ਕਰ ਦਿੱਤਾ ਦੇਣਾ। ਦੇਖੋ ਸਮਝਣ ਲਈ ਆਪਾਂ ਜੇਕਰ ਵਿਚਾਰਨ ਦੀ ਕੋਸ਼ਿਸ਼ ਕਰੀਏ, ਅਤੇ ਉਸ ਦੇ ਵਿੱਚ ਜਦੋਂ ਖਾਣਾ ਦੇਣਾ ਬੰਦ ਕਰਤਾ ਅਤੇ ਸਰੀਰ ਜਿਹੜਾ ਹੈਗਾ ਉਹਨੇ ਜਵਾਬ ਦੇਣਾ ਸ਼ੁਰੂ ਕਰਤਾ, ਅੱਖਾਂ ਦੀਆਂ ਜਿਹੜੀ ਨਿਗਾਹ ਉਹ ਕਮਜ਼ੋਰ ਹੋਣੀ ਸ਼ੁਰੂ ਹੋ ਗਈ, ਹੱਥਾਂ ਦੀ ਸ਼ਕਤੀ ਘਟਣੀ ਸ਼ੁਰੂ ਹੋ ਗਈ, ਉਹਨੇ ਫਿਰ ਦੇਖਿਆ ਵੀ ਇਹ ਕਾਰਨ ਕੀ ਹੈ ਇਸਦਾ, ਇਸ ਮਤਲਬ ਇਹ ਹਰ ਇੱਕ ਔਰਗਨ ਇੱਕ ਦੂਜੇ ਦੀ ਸਪੋਰਟ ਕਰਦਾ ਹੈ, ਇਹ ਸਪੋਰਟ ਨੂੰ ਧਰਮ ਕਹਿੰਦੇ ਹੈ। ਗੁਰੂ ਸਾਹਿਬ ਨੇ ਸੰਸਾਰ ਦੇ ਵਿੱਚ ਕਿਸ ਤਰ੍ਹਾਂ ਦੀ ਸਪੋਰਟ ਨਿਆਸਰਿਆਂ ਦੀ ਕੀਤੀ, ਕਿੱਦਾਂ ਨਿਆਸਰਿਆਂ ਦੇ ਆਸਰੇ ਬਣੇ, ਇਸ ਕਰਕੇ ਆਪਣੇ ਮਨ ਨੂੰ ਨਾ ਗੁਰੂ ਸਾਹਿਬ ਨੇ ਜੋ ਸਾਨੂੰ ਸਮਝਾਇਆ, ਮਹਾਰਾਜ ਸਾਨੂੰ ਚੇਤੇ ਕਰਾਉਂਦੇ ਬਾਰ ਬਾਰ ਵੀ ਜੋ ਸੁੱਖੋ ਚਾਹੇ ਸਦਾ ਸ਼ਰਨ ਰਾਮ ਕੀ ਲੇ। ਅਦਰਵਾਈਜ਼ ਮਹਾਰਾਜ ਕਹਿੰਦੇ ਜਗ ਹਉਂ ਮੈਂ ਮੈਲ ਦੁੱਖ ਪਾਇਆ, ਮਨ ਲਾਗੀ ਦੂਜੇ ਪਾਏ, ਮਲ ਹਉਂ ਮੈਂ ਧੋਤੀ ਕਿਵੇਂ ਨਾ ਉਤਰੇ, ਜੇ ਸੋ ਤੀਰਥ ਨਾ ਆਏ, ਬਹੁ ਵਿਧ ਕਰਮ ਕਮਾਉਂਦੇ ਦੂਣੀ ਮਨ ਲਾਗੀ ਆਏ, ਪੜ੍ਹਿਆ ਮੈਲ ਨਾ ਉਤਰੇ, ਪੁੱਛੋ ਗਿਆਨੀਆਂ ਜਾਏ, ਮਨ ਮੇਰੇ ਗੁਰ ਸ਼ਰਨ ਆਵੇ ਤਾਂ ਨਿਰਮਲ ਹੋਏ। ਜੋ ਗੁਰੂ ਕਹਿੰਦਾ ਉਹ ਕਰਨਾ, ਜੋ ਗੁਰੂ ਕਹਿੰਦਾ ਛੱਡ ਦੇ। ਗੁਰੂ ਕਹਿੰਦਾ ਪਰ ਹਰ ਲੋਭਰ ਲੋਕਾਚਾਰ, ਪਰ ਹਰ ਕਾਮ ਕ੍ਰੋਧ ਹੰਕਾਰ, ਵੀ ਲੋਕ ਕੀ ਕਹਿਣਦੇ ਇਹਨੂੰ ਛੱਡ ਦੇ, ਤੂੰ ਗੁਰੂ ਘਰ ਕੀ ਕਰਨ ਜਾਂਦਾ, ਰੋਜ਼ ਹੀ ਜਾਈ ਜਾਂਦਾ, ਲੋਕ ਕੀ ਕਹਿੰਦੇ ਹੈ, ਲੋਕ ਕੀ ਕਹਿਣਗੇ। ਸਭ ਤੋਂ ਵੱਡਾ ਰੋਗ ਸਾਡਾ ਅੱਜ ਇਹ ਬਣਿਆ ਹੋਇਆ ਹੈ ਕਿ ਲੋਕ ਕੀ ਕਹਿਣਗੇ। ਜੇ ਅਸੀਂ ਗੁਰੂ ਸਾਹਿਬ ਕਹਿੰਦੇ ਇਹਨੂੰ ਮਨ ਤੋਂ ਪਰੇ ਕਰ ਦੇ, ਹੰਕਾਰ ਨੂੰ ਮਨ ਤੋਂ ਪਰੇ ਕਰ ਦੇ, ਜਿਵੇਂ ਜਿਵੇਂ ਅਸੀਂ ਇਹਨਾਂ ਨੂੰ ਪਰੇ ਕਰਦੇ ਚਲੇ ਜਾਵਾਂਗੇ ਕਿ ਸਾਨੂੰ ਪਤਾ ਸਾਡੀ ਲੋੜ ਕੀ ਹੈ, ਅਸੀਂ ਉਹ ਕੰਮ ਕਰਨਾ ਜਿਹੜੇ ਸਾਨੂੰ ਗੁਰੂ ਮਹਾਰਾਜ ਸਮਝਾ ਰਹੇ ਹੈ। ਅਤੇ ਜਿਸ ਵੇਲੇ ਇਹ ਸੰਸਾਰ ਨਾ ਕਮਲਾ ਹੈ, ਕਿਉਂ ਕਮਲਾ ਹੈ, ਹਰ ਕਾ ਰੂਪ ਤਾਂ ਹੈ ਹੀ ਹੈ, ਪਰ ਕਮਲਾ ਕਿਉਂ ਮਹਾਰਾਜ ਨੇ ਕਿਹਾ, ਮਹਾਰਾਜ ਨੇ ਡਿਫਰੈਂਟ ਐਂਗਲਾਂ ਤੋਂ ਗੱਲ ਕੀਤੀ, ਹੁਕਮ ਦੇ ਦ੍ਰਿਸ਼ਟੀਕੋਣ ਤੋਂ ਵੀ ਗੱਲ ਕੀਤੀ ਹੈ ਅਤੇ ਕਰਮ ਦੇ ਦ੍ਰਿਸ਼ਟੀਕੋਣ ਤੋਂ। ਕਹਿੰਦੇ ਦੇਖਦੇ ਹਾਂ ਜਦੋਂ ਤਾਂ ਇਹਦੇ ਕੰਮ ਕਮਲਿਆਂ ਵਾਲੇ ਹੈ, ਕਹਿੰਦੇ ਬਿਨ ਨਾਮ ਹੈ ਜੱਗ ਕਮਲਾ, ਫਿਰ ਗੁਰਮੁਖ ਨਦਰੀ ਆਇਆ, ਕਿਉਂਕਿ ਇਸ ਨੂੰ ਪਰਮਾਤਮਾ ਦੇ ਨਾਮ ਦੀ ਸੋਝੀ ਨਹੀਂ ਹੈ, ਪਰਮਾਤਮਾ ਦੇ ਸੁਭਾਅ ਦਾ ਪਤਾ ਹੀ ਨਹੀਂ ਹੈ, ਪਰਮਾਤਮਾ ਦੇ ਕਾਨੂੰਨ ਦਾ, ਪਰਮਾਤਮਾ ਦੀ ਮਰਿਆਦਾ ਦਾ, ਪਰਮਾਤਮਾ ਨੂੰ ਕੀ ਪਾਉਂਦਾ ਹੈ ਇਹਦਾ ਪਤਾ ਹੀ ਨਹੀਂ ਹੈਗਾ। ਇਹ ਕਮਲਾ ਸੰਸਾਰ ਹੈ ਵੀ ਇਹਨਾਂ ਦੇ ਪਿੱਛੇ ਲਾ ਕੇ ਅਸੀਂ ਕਰਜ਼ੇ ਚੱਕਦੇ ਹਾਂ, ਇਹਨਾਂ ਦੇ ਪਿੱਛੇ ਲਾ ਕੇ ਜੋ ਕੁਛ ਅਸੀਂ ਇੱਕ ਸਮਾਜ ਦੇ ਵਿੱਚ ਅੱਜ ਦੇਖ ਰਹੇ ਹਾਂ ਵੱਡੇ ਪੱਧਰ 'ਤੇ, ਇਹ ਸਾਡੀ ਵੱਡੀ ਮਾਨਸਿਕ ਜਿਹੜੀ ਹੈ ਕਮਜ਼ੋਰੀ ਦਾ ਕਾਰਨ ਬਣ ਰਿਹਾ ਹੈ। ਇਸੇ ਕਰਕੇ ਮਾੜੀ ਜਿਹੀ ਗੱਲ 'ਤੇ ਸਾਡਾ ਮੂਡ ਔਫ ਹੋ ਜਾਂਦਾ ਹੈ, ਅਤੇ ਫਿਰ ਜੇ ਸਾਨੂੰ ਕੋਈ ਕਵੇ ਵੀ ਮੂਡ ਔਨ ਕਰ, ਆਪਾਂ ਨੇ ਕੰਮ ਕਰਨੇ ਆ, ਅਸੀਂ ਕਹਿੰਦੇ ਸਾਡਾ ਮੂਡ ਸਾਤੋਂ ਔਨ ਨਹੀਂ ਹੁੰਦਾ, ਇਹ ਸਾਰੀ ਕਮਜ਼ੋਰੀ ਸਾਡਾ ਕੰਟਰੋਲ ਹੀ ਸਾਡੇ ਕੋਲ ਨਹੀਂ, ਗੱਡੀ ਦਾ ਕੰਟਰੋਲ ਹੀ ਜੇਕਰ ਡਰਾਈਵਰ ਕੋਲ ਨਾ ਹੋਵੇ ਤਾਂ ਫਿਰ ਉਸਦਾ ਐਕਸੀਡੈਂਟ ਘਟਨਾਵਾਂ ਤਾਂ ਜਨਮ ਲੈਣਗੀਆਂ। ਤੋ ਸੋ ਗੁਰੂ ਪਿਆਰਿਓ, ਅੱਜ ਪੰਜਾਬ ਦੀ ਧਰਤੀ 'ਤੇ ਹਾਲਾਤ ਇੱਥੇ ਦੀਆਂ ਵੀ ਬੜੀਆਂ ਡਿਫਰੈਂਟ ਤਰ੍ਹਾਂ ਦੀਆਂ ਲੋੜਾਂ ਹੈਗੀਆਂ, ਪਰ ਇੱਥੇ ਸੋਸ਼ਲ ਸਿਕਿਉਰਿਟੀ ਹਾਈ ਰਿਸਕ ਦੇ ਵਿੱਚ ਬਹੁਤ ਅੱਛੀ, ਮੈਂ ਜੋ ਸਿਸਟਮ ਦੀ ਸਟੱਡੀ ਕੀਤੀ ਡਾਕਟਰ ਸਾਹਿਬ ਹੋਣਾ ਨੇ ਜੋ ਮੈਨੂੰ ਦੱਸਿਆ, ਬੜਾ ਅੱਛਾ ਪ੍ਰਬੰਧ ਹੈ ਹਾਈ ਰਿਸਕ ਦੇ ਵਿੱਚ। ਇੱਥੇ ਮੈਨੂੰ ਇੱਕਦਮ ਨਾਗਰਿਕ ਨੂੰ ਆਪਣੇ ਨੂੰ ਪੇਰੈਂਟਸ ਦੀ ਤਰ੍ਹਾਂ, ਪੇਰੈਂਟਸ ਤੋਂ ਵੀ ਵੱਧ ਕੇ ਸੰਭਾਲਿਆ ਜਾਂਦਾ ਹੈ। ਬੜੀ ਹਾਈ ਪ੍ਰਿਓਰਿਟੀ ਜਿਹੜੀ ਹੈਗੀ ਹੈ ਲਾਈਫ ਨੂੰ ਦਿੱਤੀ ਜਾਂਦੀ ਹੈ। ਪਰ ਪੰਜਾਬ ਦੀ ਧਰਤੀ 'ਤੇ ਗੁਰੂਆਂ ਨੇ ਭਾਵੇਂ ਉੱਥੇ ਕੋੜੀਆਂ ਨੂੰ ਵੀ ਗੱਲ ਨਾਲ ਲਾਇਆ, ਚੇਚਕ ਦੇ ਰੋਗੀਆਂ ਨੂੰ ਵੀ ਗੱਲ ਨਾਲ ਲਾਇਆ, ਗੁਰੂ ਸਾਹਿਬਾਨ ਨੇ ਬੜੇ ਬੜੇ ਦਵਾਖਾਨੇ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤਾਂ ਬੜੇ ਬੜੇ ਸ਼ੈਲਟਰ ਹੋਮ ਬਣਾਏ ਸੀ, ਬਹੁਤ ਕੁਛ ਗੁਰੂ ਸਾਹਿਬ ਨੇ ਲਾਹੌਰ ਦੇ ਵਿੱਚ ਹਰਿਮੰਦਰ ਸਾਹਿਬ ਦੀਆਂ ਗੋਲਕਾਂ ਲਾਈਆਂ। ਪਰ ਅੱਜ ਉੱਥੇ ਇਸ ਚੀਜ਼ ਦਾ ਕਾਲ ਇੰਨਾ ਵੱਧਦਾ ਜਾ ਰਿਹਾ, ਆਪਣੇ ਪਰਿਵਾਰਾਂ ਦੇ ਮੈਂਬਰਾਂ ਨੂੰ ਵੀ ਲੱਭਣ ਦੇ ਲਈ ਕੋਈ, ਜਦੋਂ ਉਹਨੂੰ ਪੁੱਛਦੇ ਆ ਵੀ ਤੁਹਾਡਾ ਬਜ਼ੁਰਗ ਗੁੰਮ ਹੋ ਗਿਆ ਸੀ, ਤੁਸੀਂ ਕੋਈ FIR ਲਿਖਾਈ ਹੈ, ਤੁਸੀਂ ਪੁਲਿਸ ਰਿਪੋਰਟ ਕਰਾਈ ਹੈ, ਨਹੀਂ ਕਰਾਈ। ਇੱਕ ਵਾਰ SDM ਮੈਨੂੰ ਵੀ ਉਹਨਾਂ ਨੇ ਲੈ ਲਿਆ, ਕੋਈ ਉੱਥੇ ਨੈਸ਼ਨਲ ਚੈਨਲ ਹੈਗਾ ਅਤੇ ਉਹਨਾਂ ਨੇ ਡਿਬੇਟ ਦੇ ਵਿੱਚ ਕਹਿੰਦੇ ਤੁਸੀਂ ਕੀ ਕਹਿਣਾ ਚਾਹੁੰਦੇ ਹੈ, ਹੁਣ ਉੱਥੇ ਮੈਜਿਸਟਰੇਟ ਦੇ ਫਾਦਰ ਸੀ ਉਹ, ਅਤੇ ਕਹਿੰਦੇ ਤੁਸੀਂ ਕੀ ਕਹਿਣਾ ਚਾਹੁੰਦੇ ਆ। ਉਸ ਪੈਨਲ ਦੇ ਉੱਤੇ ਕਈ ਮੈਂ ਐਕਸਪਰਟ ਬੈਠੇ ਸੀ, ਮੈਂ ਕਿਹਾ ਮੈਨੂੰ ਇਹ ਦੱਸੋ ਵੀ ਇਹਨਾਂ ਨੇ ਜਿਸ ਵੇਲੇ ਇਹਨਾਂ ਦੇ ਪਿਤਾ ਜੀ ਗੁੰਮ ਹੋਏ ਆ, ਕਿਹਦੇ? ਮੈਜਿਸਟਰੇਟ ਦੇ, ਸਬ ਡਿਵੀਜ਼ਨਲ ਮੈਜਿਸਟਰੇਟ ਦੇ ਫਾਦਰ ਗੁੰਮ ਹੋ ਗਏ ਸੀ। ਮੈਂ ਕਿਹਾ ਵੀ ਤੁਸੀਂ ਰਿਪੋਰਟ ਲਿਖਾਈ ਸੀ ਪੁਲਿਸ ਨੂੰ? ਨਹੀਂ ਲਿਖਾਈ ਸੀ। ਤੁਸੀਂ ਇਸ਼ਤਿਹਾਰ ਛਪਾ ਕੇ ਜਗ੍ਹਾ ਜਗ੍ਹਾ ਲਾਏ ਸੀ? ਨਹੀਂ ਲਾਏ ਸੀ। ਤੁਸੀਂ ਮੀਡੀਆ ਦੇ ਉੱਤੇ ਕੋਈ ਸੋਸ਼ਲ ਮੀਡੀਆ ਦੇ ਉੱਤੇ ਪਾਇਆ ਸੀ? ਨਹੀਂ ਪਾਇਆ ਸੀ। ਤੁਸੀਂ ਅਖਬਾਰਾਂ ਦੇ ਵਿੱਚ ਕਢਾਇਆ ਸੀ ਆਪਣੇ ਫਾਦਰ ਬਾਰੇ, ਮੇਰੇ ਫਾਦਰ ਗੁੰਮ ਹੈ? ਨਹੀਂ ਕੀਤਾ ਸੀ। ਇਹਦਾ ਮਤਲਬ ਕੀ ਹੋਇਆ? ਫਾਦਰ ਦੀ ਪ੍ਰੋਪਰਟੀ ਚਾਹੀਦੀ ਹੈ ਪਰ ਫਾਦਰ 'ਤੇ ਨਹੀਂ ਚਾਹੀਦੇ। ਇਹ ਹਾਲਾਤ ਉੱਥੇ ਬਣ ਗਏ। ਬਹੁਤ ਸਾਰੇ ਗਰੀਬ ਹੈ, ਵਿਧਵਾਵਾਂ ਹੈ, ਅਲੱਗ ਅਲੱਗ ਅਸੀਂ ਉਹਨਾਂ ਲਈ ਪਰਮਾਤਮਾ ਦੀ ਕਿਰਪਾ ਦੇ ਨਾਲ ਅਲੱਗ ਅਲੱਗ ਵਿੰਗ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਉਹਨਾਂ ਦੇ ਵਿੱਚ ਅੱਗੇ ਫਰਦਰ ਬਜ਼ੁਰਗਾਂ ਦੀ ਕੈਟਾਗਰੀ ਬਹੁਤ ਵੱਡੀ ਹੈ। ਪਲਾਟ ਲੈ ਕੇ ਰੱਖਿਆ ਪਰ ਉਹਨਾਂ ਦੇ ਹੁਣ ਉਹਨਾਂ ਦੀ ਜਿਹੜੇ ਬੈੱਡ ਰਿਡਨ ਹੈਗੇ ਹੈ, ਡਮੈਂਸ਼ੀਆ ਵਾਲੇ ਹੈਗੇ ਹੈ, ਜਿਨ੍ਹਾਂ ਦਾ ਕੋਈ ਨਹੀਂ ਰਿਹਾ, ਔਲਾਦ ਨਹੀਂ ਹੈਗੀ ਜਾਂ ਔਲਾਦ ਦੀ ਡਿਪਰੈਸ਼ਨ 'ਚ ਗਈ ਵੀ ਹੈ, ਉਹਨਾਂ ਨੂੰ ਵੀ ਨਾਲ ਹੀ ਰੱਖਣਾ ਪੈ ਰਿਹਾ। ਬਹੁਤ ਵੱਡੀ ਗਿਣਤੀ ਜਿਹੜੀ ਹੈ ਵੱਧਦੀ ਜਾ ਰਹੀ ਹੈ, ਜਿਹਦੇ ਵਿੱਚ ਮੈਂ ਬੜੀਆਂ ਫਿਗਰ ਜਿਹੜੀਆਂ ਅੱਜ ਵੀ ਨੈਸ਼ਨਲ ਨਿਮਹਾਂਸ ਦੀ ਇੰਡੀਆ ਦੀ ਟੀਮ ਪ੍ਰਭਾਸਰਾ ਸੰਸਥਾ 'ਚ ਸਰਵੇ ਕਰਨ ਆਈ ਹੈ ਵੀ ਕਿੰਨੇ ਕੁ ਲੋਕ ਤੁਹਾਡੇ ਕੋਲ ਪਹੁੰਚ ਰਹੇ ਹੈ, ਕਿਹੋ ਜਿਹੇ ਹਾਲਾਤਾਂ ਵਾਲੇ ਮੈਂਟਲ ਹੈਲਥ ਦੇ ਪਹੁੰਚ ਰਹੇ ਹੈਗੇ ਹੈ। ਉਹਦੀਆਂ ਪਹਿਲੀਆਂ ਸਰਵੇ ਦੀਆਂ ਰਿਪੋਰਟਾਂ ਵਿੱਚ ਵੀ ਲੱਖਾਂ ਦੀ ਗਿਣਤੀ, ਆਪਾਂ ਕੱਲ੍ਹ ਵੀ ਗੱਲ ਕੀਤੀ, ਪਰਸੋਂ ਵੀ ਗੱਲ ਕੀਤੀ ਸੀ ਵੀ 42 ਲੱਖ ਉਸ ਵੇਲੇ 2015 ਦੇ ਵਿੱਚ ਆ ਰਹੇ ਸੀ, 42 ਲੱਖ ਪਲੱਸ ਨਾਗਰਿਕ ਜਿਹੜੇ ਕਿ ਮੈਂਟਲ ਇਲਨੈਸ ਦਾ ਸ਼ਿਕਾਰ ਹੋ ਚੁੱਕੇ ਸੀ ਔਰ ਜਾ ਰਹੇ ਜਿਹੜੇ ਬਾਰਡਰ ਲਾਈਨ 'ਤੇ ਹੈ। ਆਪਾਂ ਰਲ ਮਿਲ ਕੇ ਇੱਕ ਦੂਜੇ ਦੀ ਸਪੋਰਟ ਜਿਹੜੀ ਸਪੋਰਟ ਕਰਨੀ, ਗੁਰੂ ਸਾਹਿਬ ਨੇ ਬਾਂਹ ਫੜੀ ਹੈ, ਗੁਰੂ ਤਾਂ ਇਕੱਲੇ ਗੁਰੂ ਸਾਹਿਬ ਨੇ, ਗੁਰੂ 8ਵੇਂ ਪਾਤਸ਼ਾਹ ਦੀ ਗੱਲ ਕਰ ਲਈਏ, ਗੁਰੂ ਹਰਕ੍ਰਿਸ਼ਨ ਜੀ ਦੀ, 9ਵੇਂ ਪਾਤਸ਼ਾਹ ਦੀ ਗੱਲ ਕਰ ਲਈਏ, ਗੁਰੂ ਤੇਗ ਬਹਾਦਰ ਸਾਹਿਬ ਦੀ, ਗੁਰੂ ਗੋਬਿੰਦ ਸਿੰਘ ਦੀ, ਇਹ ਧਰਮ ਜਿਹੜਾ ਹੈਗਾ ਇੱਕ ਦੂਜੇ ਦੀ ਸਪੋਰਟ ਕਰਨੀ, ਧਰਮ ਸਾਨੂੰ ਇਹੀ ਸਿਖਾਉਂਦਾ। ਇਸ ਕਰਕੇ ਗੁਰੂ ਪਿਆਰਿਓ, ਆਪਾਂ ਨੇ ਇੱਥੇ ਵੀ ਸਪੋਰਟ ਕਰਨੀ ਹੈ, ਪਰ ਉੱਥੇ ਸਾਨੂੰ ਕੇਅਰਿੰਗ ਸਿਟੀ, ਕਦੇ ਅਸੀਂ ਹੋਸਪਿਟਲ ਦੇ ਵਿੱਚ ਆਹ ਵੀ ਚਾਹੀਦਾ, ਕਹਿੰਦੇ ਹੋਸਪਿਟਲ ਦੀਆਂ ਅਲੱਗ ਅਲੱਗ ਨੀਡਸ ਹੈ, ਹੁਣ ਵੈਂਟੀਲੇਟਰ 'ਤੇ ਲੱਗੇ ਹੋਏ ਹਾਂ, ਬਜ਼ੁਰਗ ਨੂੰ ਲੈ ਕੇ ਆ ਗਏ ਜਿਹੜੇ ਸਾਡੇ ਲੋਇੰਸ ਕਲੱਬ ਵਾਲੇ ਹੈ, ਰੋਟਰੈਕਟ ਕਲੱਬ ਵਾਲੇ ਹੈ, ਅਲੱਗ ਅਲੱਗ ਜਗ੍ਹਾ ਤੋਂ ਆਉਂਦੇ ਹੈਗੇ ਹੈ ਪੁਲਿਸ ਦੇ ਨਾਲ, ਆਉਂਦਿਆਂ ਨੂੰ ਇਹ ਵੈਂਟੀਲੇਟਰ 'ਤੇ ਲਾਉਣਾ ਪੈ ਜਾਂਦਾ। ਬੱਚਿਆਂ ਲਈ ਅਜੇ ਸਾਡੇ ਕੋਲ ਵੈਂਟੀਲੇਟਰ ਉੱਥੇ ਅਸੀਂ ਅਰੇਂਜ ਨਹੀਂ ਕਰ ਸਕੇ, ਕਿਉਂਕਿ ਉਹਨਾਂ ਦੀਆਂ ਕੀਮਤਾਂ, ਮੈਡੀਕਲ ਮਸ਼ੀਨਰੀ ਬੜੀ ਕੋਸਟਲੀ ਹੈਗੀ ਹੈ। ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਉੱਥੇ ਨਾਲ ਦੀ ਨਾਲ ਡਾਇਲਸਿਸ, ਉਹਨਾਂ ਨੂੰ ਡਾਇਲਸਿਸ ਵਾਸਤੇ ਜਦੋਂ ਵੈਂਟੀਲੇਟਰ ਤੋਂ ਲੈ ਕੇ ਜਾਣਾ ਨਹੀਂ ਲਿਜਾ ਸਕਦੇ, CT ਸਕੈਨ ਕਰਾਉਣਾ, ਇਹ ਚੀਜ਼ਾਂ ਅਜੇ ਉੱਥੇ ਪ੍ਰਬੰਧ ਇਸ ਲੈਵਲ ਦਾ ਨਹੀਂ। ਸਿਰਫ ਸਾਡੇ ਕੋਲ ਰੇਡੀਓਲੋਜਿਸਟ ਟੀਮ ਡਾਕਟਰਾਂ ਦੀ ਹੈਗੀ ਹੈ, 24 ਘੰਟੇ ਲਈ ਇਹ ਡਾਕਟਰ ਹੈਗੇ ਹੈ, 2 ਮੈਡੀਸਨ ਦੇ ਹੈਗੇ ਹੈ, ਬੜਾ ਅਲੱਗ ਅਲੱਗ ਵੈਸੇ ਡੈਗ ਜਿਹੜੀ ਉਹਦੀ ਡਾਇਗਨੋਸ ਕਰਨ ਵਾਸਤੇ ਅਲੱਗ ਅਲੱਗ ਪ੍ਰਬੰਧ ਕੀਤੇ ਹੈ ਕਿ ਅਲਟਰਾਸਾਊਂਡ ਵਾਲੇ ਉਹਨਾਂ ਦਾ ਵੀ ਫੁੱਲ ਟਾਈਮ ਹੈਗੇ ਹੈ। ਕੋਸ਼ਿਸ਼ ਕਰ ਰਹੇ ਹਾਂ ਕਿ ਪਰਮਾਤਮਾ ਦੀ ਕਿਰਪਾ ਨਾਲ ਗੁਰੂਆਂ ਪੀਰਾਂ ਦੀ ਧਰਤੀ ਦੇ ਉੱਤੇ ਇਨਸਾਨ ਇਹੋ ਜਿਹੇ ਸਮੇਂ ਜਦੋਂ ਉਹਨੂੰ ਲੋੜ ਹੋਵੇ ਵੀ ਤੜਫ ਤੜਫ ਕੇ ਨਾ ਮਰੇ। ਮੈਂ ਬੇਨਤੀ ਕਰਦਾ ਜਦੋਂ ਵੀ ਪੰਜਾਬ ਦੀ ਧਰਤੀ 'ਤੇ ਆਏ, ਤੁਸੀਂ ਜ਼ਰੂਰ, ਜਦੋਂ ਆਪਾਂ ਚੰਡੀਗੜ੍ਹ ਤੋਂ ਰੋਪੜ ਵੱਲ ਜਾਂਦੇ ਹਾਂ, ਉੱਥੇ ਹੋਸਪਿਟਲ ਜਿਹੜੇ ਬੇਵਸਤੇ ਲਾਚਾਰ ਨਾਗਰਿਕ ਜਿਨ੍ਹਾਂ ਨੂੰ ਕੇਅਰ ਦਾ, ਟ੍ਰੀਟਮੈਂਟ ਦਾ, ਰੀਹੈਬਲੀਟੇਸ਼ਨ ਦਾ ਮੌਕਾ ਨਹੀਂ ਮਿਲਦਾ, ਉਹਨਾਂ ਲਈ ਉੱਥੇ ਕੇਅਰ ਲਈ ਕੇਅਰ ਟੇਕਰ ਹੈ, ਟ੍ਰੀਟਮੈਂਟ ਲਈ ਸਾਈਕੋਲੋਜਿਸਟ ਹੈ, ਸਾਈਕੈਟਰਿਸਟ ਹੈਗੇ ਹੈ, ਪਰ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ, ਅਲੱਗ ਅਲੱਗ ਹਾਲਾਤ ਬਹੁਤ ਅਲੱਗ ਹੈ, ਇੰਟਲੈਕਚੁਅਲ ਡਿਸਬਿਲਿਟੀ ਤੋਂ ਵੀ ਪੀੜਿਤ ਹੈ, ਅਤੇ ਜਿਹੜੇ ਬਜ਼ੁਰਗਾਂ ਦੇ ਔਲਾਦ ਨਹੀਂ ਜਾਂ ਔਲਾਦ ਹੀ ਉਹਨਾਂ ਦੀ ਡਿਪਰੈਸ਼ਨ ਚਲੀ ਗਈ ਹੈਗੀ ਹੈ, ਉਹ ਬੜੇ ਅਲੱਗ ਅਲੱਗ ਤਰ੍ਹਾਂ ਦੇ ਹਾਲਾਤ ਹੈਗੇ ਹੈ। ਤੁਹਾਡਾ ਸੁਝਾਅ ਅਤੇ ਸਹਿਯੋਗ ਉਹਨਾਂ ਨੂੰ ਜਿਹੜਾ ਹੈਗਾ ਬਹੁਤ ਵੱਡੇ ਪੱਧਰ 'ਤੇ ਰਾਹਤ ਪਹੁੰਚਾ ਸਕਦਾ ਹੈ। ਤੁਸੀਂ ਜ਼ਰੂਰ ਸਮਾਂ ਕੱਢ ਕੇ ਉੱਥੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਆਪਾਂ ਰਲ ਮਿਲ ਕੇ ਜੇ ਕੋਸ਼ਿਸ਼ ਕਰਾਂਗੇ ਜਦੋਂ ਆਪਾਂ ਦੂਜੇ ਦੀ ਮਦਦ ਕਰਦੇ ਹਾਂ, ਪਰਮਾਤਮਾ ਸਾਡੀ ਮਦਦ ਜਿਹੜੀ, ਦੂਜਾ ਤਾਂ ਵੈਸੇ ਹੈ ਹੀ ਕੋਈ ਨਹੀਂ ਨਾ, ਗੁਰੂ ਸਾਹਿਬ ਨੇ ਤਾਂ ਡੈਮੋ ਦੇ ਦੇ ਕੇ ਸਾਨੂੰ ਇਹ ਚੀਜ਼ ਸਮਝਾ ਦਿੱਤੀ ਹੈ ਵੀ ਜੇਕਰ ਤੁਹਾਡੇ ਗੁਆਂਢੀ, ਕਿਉਂਕਿ ਪਰਮਾਤਮਾ ਕਹਿੰਦਾ ਜੇ ਤੂੰ ਮੇਰੇ ਪਰ ਮੇਰੇ ਬੰਦਿਆਂ ਨੂੰ ਗੱਲ ਨਾਲ ਲਾਊਂਗਾ ਨਾ, ਦੁਖੀਆਂ ਦੇ ਦੁੱਖ ਵੰਡਾਊਂਗਾ, ਤੇਰੇ ਮੈਂ ਆਪ ਵੰਡਾਊਂਗਾ, ਜੇ ਤੂੰ ਮੇਰੇ ਬੰਦਿਆਂ ਨੂੰ ਨਿਆਸਰਿਆਂ ਨੂੰ ਗੱਲ ਨਾਲ ਲਾਊਂਗਾ, ਤੈਨੂੰ ਤਾਂ ਮੈਂ ਆਪੇ ਲਾਊਂਗਾ। ਇਹ ਤਾਂ ਗੁਰੂ ਅਕਾਲ ਪੁਰਖ ਪਰਮਾਤਮਾ ਦਾ ਇੱਕ ਵਿਧਾਨ ਹੀ ਐਸਾ ਹੈਗਾ। ਸੋ ਆਪਾਂ ਨੇ ਕੋਸ਼ਿਸ਼ ਕਰਨੀ ਹੈ, ਇਲਾਹੀ ਬਾਣੀ ਤੋਂ ਸੇਧ ਲੈਣੀ ਹੈ, ਇਸ ਸੰਗਤ ਦੇ ਵਿੱਚ ਆ ਕੇ ਹੀ ਸਾਡੀ ਉਹ ਸੋਚ ਬਣਨੀ ਹੈ ਜਿਹਦੇ ਵਿੱਚੋਂ ਸਾਡੇ ਕੰਮਾਂ ਨੇ ਜਨਮ ਲੈਣਾ ਹੈ, ਜਿਹਨੇ ਸਾਡੇ ਲੇਖ ਬਦਲਣੇ ਹੈ, ਤਕਦੀਰਾਂ ਬਦਲਣੀਆਂ ਹੈ। ਉਹ ਸਾਨੂੰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇਹ ਬਾਣੀ ਦੇ ਵਿੱਚੋਂ, ਸੰਗਤ ਦੇ ਵਿੱਚੋਂ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ, ਇਹਦੇ ਵਿੱਚੋਂ ਹੀ ਸਾਡੇ ਇੰਟਰਸਟ ਬਣਨੇ ਹੈ, ਇੰਟਰਸਟ ਦੇ ਮੁਤਾਬਕ ਹੀ ਸਮਾਂ ਜ਼ਿਆਦਾ ਹੋ ਗਏ। ਸੋ ਗੁਰੂ ਪਿਆਰਿਓ, ਮੈਂ ਇੱਥੇ ਹੀ ਮਾਫ਼ੀ ਚਾਹੁੰਦਾ ਹੈਗਾ, ਪਰਮਾਤਮਾ ਦਾ ਕੋਟਨ ਕੋਟ ਧੰਨਵਾਦ, ਗੁਰੂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਨੂੰ ਇੰਨਾ ਗਿਆਨ ਬਖਸ਼ ਰਹੇ ਹੈ, ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਧੰਨਵਾਦ ਜਿਹੜੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਦੇ, ਗੁਰਬਾਣੀ ਨੂੰ ਐਕਸਪੀਰੀਅੰਸ ਸ਼ੇਅਰ ਕਰਨ ਦਾ ਮੌਕਾ ਦੇ ਰਹੇ ਹੈਗੇ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ। ਪਰਮਾਤਮਾ ਤੁਹਾਨੂੰ ਤੰਦਰੁਸਤੀਆਂ ਬਖਸ਼ੇ, ਸ਼ਕਤੀਆਂ ਬਖਸ਼ੇ। ਭੁੱਲ ਚੁੱਕ ਦੀ ਖੀਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੇ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ, ਕਹਿ ਨਾਨਕ ਨਾ ਦੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਾਵੇ ਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋਖੇ ਮਨ ਵਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ, ਕਰਤਾ ਤੇਰੇ ਸਭ ਕੁਛ ਹੈ ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ, ਸੱਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ ਜਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਟ ਹੋ ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਥਾਰਿਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਜਨ ਕੌਸੇ ਨਾਮ ਹਰ ਕੈ ਲਾਗੇ, ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ, ਅਣਦ ਸੁਣੋ ਵੜ ਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ, ਮਿਲਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹ ਤੂਰੇ ਸਲੋਕ, ਪਵਨ ਗੁਰੂ ਪਾਣੇ ਪਿਤਾ ਮਾਤਾ ਤਰਤ ਮਹਤ, ਦੇਵਸਰਾ ਦੁਇਦਾਈ ਦਾਇਆ ਖੇਲੈ ਸਗਲ ਜਗਤ, ਚੰਗੀਆਂ ਬੁਰਿਆਈਆਂ ਵਾਚ

ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓੜ, ਸੱਚੇ ਪਿਤਾਪ ਵਾਹਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਸਮੇਂ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਚੌਂਕੀ ਸੋਦਾ ਰਹਿਰਾ ਸਾਹਿਬ ਜੀ ਦੇ ਭੋਗ ਦੀ ਕੀ ਅਰਦਾਸ, ਗੁਰਸ਼ਬਦ ਵਿਚਾਰਾਂ ਹੋਈਆਂ, ਆਰਤੀ ਜੀ ਕੀ ਅਰਦਾਸ, ਆਪ ਜੀ ਦੇ ਹਜ਼ੂਰ ਛੇ ਪੌੜੀਆਂ ਅਨੰਦ ਸਾਹਿਬ ਜੀ ਦੇ ਪਾਠ ਹੋਏ, ਗੁਰਬਾਣੀ ਪੜ੍ਹਦਿਆਂ ਵਿਚਾਰਾਂ ਕਰਦਿਆਂ ਕੀਰਤਨ ਜਸ ਕਰਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ, ਸਤਿਗੁਰੂ ਦਾ ਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਬਖਸ਼ਣਾ, ਆਪ ਜੀ ਦੇ ਹਜ਼ੂਰ ਬੀਬੀ ਪ੍ਰਦੀਪ ਕੌਰ ਜੀ ਵੱਲੋਂ ਸਰਦਾਰ ਰਾਮ ਸਿੰਘ ਕਲੇਰ ਦੀ ਸਾਲਾਨਾ ਬਰਸੀ ਦੇ ਸੰਬੰਧ ਵਿੱਚ ਮਹਾਰਾਜ ਆਪ ਜੀ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ, ਸਮੂਹ ਕਲੇਰ ਪਰਿਵਾਰ ਵੱਲੋਂ ਕਿਰਪਾਲਤਾ ਕਰਨੀ, ਰਾਮ ਸਿੰਘ ਕਲੇਰ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰੀ ਰੱਖਣਾ, ਪਰਿਵਾਰਾਂ ਵਿੱਚ ਆਪਸੀ ਏਕਤਾ ਇਤਫਾਕ, ਚੜ੍ਹਦੀ ਕਲਾ ਤੰਦਰੁਸਤੀ ਬਖਸ਼ਣੀ, ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦੀ ਦੇਖ ਸੱਜ ਕੇ ਆਦਰ ਆਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀਓ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ, ਆਪਣੇ ਸਵਾਸਾਂ ਨੂੰ ਆਪ ਜੀ ਸਫਲ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਆਉਣ ਵਾਲੇ ਦਿਹਾੜੇ ਜੋ ਗੁਰੂ ਘਰ ਵਿਖੇ ਮਨਾਏ ਜਾ ਰਹੇ ਨੇ, 15 ਤਰੀਕ ਨੂੰ ਸੰਗਰਾਂਦ ਦਾ ਪਾਵਨ ਦਿਹਾੜਾ ਹੈ, 18 ਤਰੀਕ ਨੂੰ ਸ਼ਹੀਦਾਂ ਦੇ ਸਰਤਾਜ 5ਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ ਸਤਿਗੁਰਾਂ ਦੇ ਪਾਵਨ ਪਵਿੱਤਰ ਸਥਾਨ 'ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਗੁਰਪੁਰਬ ਦੇ ਸੰਬੰਧ ਵਿੱਚ 16 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ, ਜਿਸ 'ਤੇ ਭੋਗ 18 ਜੂਨ ਨੂੰ ਦਿਨ ਵੀਰਵਾਰ ਨੂੰ ਪਾਏ ਜਾਣਗੇ। ਭੋਗਾਂ ਤੋਂ ਉਪਰੰਤ ਵਿਸ਼ੇਸ਼ ਦੀਵਾਨ ਸੱਜਣਗੇ। 25 ਤਰੀਕ ਨੂੰ 25 ਜੂਨ ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ, 29 ਜੂਨ ਨੂੰ ਭਗਤ ਕਬੀਰ ਸਾਹਿਬ ਜੀ ਦਾ ਜਨਮ ਦਿਹਾੜਾ, 30 ਜੂਨ ਨੂੰ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਮਨਾਇਆ ਜਾ ਰਹੇਗਾ। ਸਾਰੀਆਂ ਸੰਗਤਾਂ ਚਰਨਾਂ ਵਿੱਚ ਬੇਨਤੀ ਹੈ ਇਹਨਾਂ ਸਮਾਗਮਾਂ ਦੇ ਵਿੱਚ ਵੱਧ ਤੋਂ ਵੱਧ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਆਪ ਸੰਗਤਾਂ ਨੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸ਼ਮਸ਼ੀਰ ਸਿੰਘ ਜੀ ਪ੍ਰਭਾਸਰੇ ਵਾਲੇ ਗੁਰਮੁਖ ਪਿਆਰੇ ਇਹਨਾਂ ਪਾਸੋਂ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੇ ਵਿਚਾਰਾਂ ਸਰਵਣ ਕੀਤੀਆਂ ਨੇ। ਸ਼ੁੱਕਰਵਾਰ ਤੱਕ ਇਸੇ ਟਾਈਮ 'ਤੇ ਭਾਈ ਸਾਹਿਬ ਜੀ ਆਪ ਸੰਗਤਾਂ ਨੂੰ ਹਰ ਰੋਜ਼ ਗੁਰਮਤਿ ਵਿਚਾਰਾਂ ਦੇ ਨਾਲ ਨਿਹਾਲ ਕਰਿਆ ਕਰਨਗੇ। ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ ਜੀ। ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਵੇਗੀ, ਨਾਲ 16 ਸਾਹਿਬ ਜੀ ਦੇ ਪਾਠ ਉਪਰੰਤ ਸਤਿਗੁਰੂ ਜੀ ਆਪਣੇ ਨੇ ਜਸਨਾਂ ਨੂੰ ਜਾਣਗੇ। ਫਿਰ ਆਪ ਜੀ ਨੇ ਗੁਰੂ ਘਰ ਲੰਗਰ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸੋਹਿਲਾ ਰਾਗ ਗੌੜੀ ਦੇਵ ਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤਾ ਕੀਐ ਕਰਤੇ ਕਹੋ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵ ਰਿਹੁ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਾਂ ਵਾਰੀ ਜਿਤ ਸੋਹਿਲਾ ਸੁਧਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ ਦੇਖਿਆ ਗਦੇਵਣਹਾਰ, ਤੇਰੇ ਦਾਨ ਕੀਮਤ ਨਾ ਪਵੈ ਜਿਸ ਦਾਸੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਰ, ਦੇਹੋ ਸਜਣ ਅਸੀਂ ਸੁੜੀਆਂ ਜਿ ਹੋਵੈ ਸਾਹਿਬ ਸੁਮੇਲ। ਕਰ ਕਰ ਇਹੋ ਪਹੁਚਾ ਸਦੜਨ ਤਪਵਨ, ਸਦਣ ਹਾਰੈ ਸਿਮਰਿਐ ਨਾਨਕ ਸੇ ਦੇ ਆਵਨ। ਰਾਗਾ ਸਾ ਮੱਲਾ ਪਹਿਲਾ, ਛੇ ਕਰ ਛੇ ਗੁਰ ਛੇ ਉਪਦੇਸਾ, ਗੁਰ ਗੁਰ ਕੋ ਵੇ ਸਨੇਕਾ। ਬਾਬਾ ਜੈ ਕਰ ਕਰ ਕੀਰਤ ਹੋਏ, ਸੋ ਕਰ ਰਾਖ ਵਡਾਏ ਤੁਰ ਰਹਾਓ। ਵਿਸਵੇ ਚਸੀਆਂ ਕੜੀਆਂ ਪੈਰਾਂ

ਨਨ ਨੈਨ ਹੈ ਤੋਹੇ ਕਉ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿ ਸਭ ਗੰਧ ਏ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵ ਸੁਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਤ ਮਨੋ

ਬੋਲਾਂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿਕ੍ਰਿਸ਼ਨ ਜੀ ਧਿਆਈਐ ਜਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾ ਉਹਨਾਂ ਦਾਵੇ ਧਾਏ ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭੇ ਥਾਈਂ ਹੋਣਾ ਜੀ ਸਹਾਏ। ਦਸਾਂ ਪਾਤਸ਼ਾਹ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੁਆਰਾ ਧਿਆਨ ਤਰਕੇ ਖਾਲਸਾ ਜੀ ਬੁਰੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਣ ਨਿਤਾਣੇ ਤਾਂ ਨਿਉਟਿਆਂ ਦੇ ਉੱਟ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਵੱਡੀ ਬੇਨਤੀ ਹੈ। ਇਸ ਵੇਲੇ ਸੰਧਿਆ ਸਮੇਂ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਏ ਨਾਲ ਨਾਲ ਸੋਹਿਲਾ ਸਾਹਿਬ ਦੀ ਬਾਣੀ ਜਾਪ ਹੋਏ। ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਜਾਣੇ ਅਣਜਾਣੇ ਬੇਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਆਪ ਜੀ ਬਖਸ਼ਣਹਾਰ ਹੋ, ਬਖਸ਼ ਲੈਣਾ ਕਿ ਤੁਸੀਂ ਮਤ ਬਖਸ਼ਿਸ਼ ਕਰਕੇ ਆਪ ਜੀ ਨੇ ਆਪਣੀ ਸੇਵਾ ਆਪ ਹੀ ਲੈ ਲੈਣੀ। ਆਪ ਜੀ ਦੀ ਕਿਰਪਾ ਮੈਂ ਰਾਮ ਸਤਿਕਾਰ ਚਾਰ ਪੈ ਦੇਣਾ ਇਸੇ ਸੁੱਖਾਂ ਨਾਲ ਬਤੀਤ ਹੋਇਆ ਹੈ, ਚਾਰ ਪੈ ਰਹਿਣ ਆਈ ਹੈ। ਪਾਣੀ ਅੰਦਰ ਬਤੀਤ ਕਰਾਉਣੀ ਕਿਰਪਾ ਕਰਨੀ ਜੀ। ਅੰਮ੍ਰਿਤ ਵੇਲੇ ਸਮੁੱਚੀਆਂ ਸੰਗਤਾਂ ਨੂੰ ਆਪਣੇ ਦਰਸ਼ਨ ਦਾਰੇ ਬਖਸ਼ਿਸ਼ ਕਰਕੇ ਨਿਹਾਲ ਕਰਨਾ ਇਸ ਵੇਲੇ ਕਿਰਪਾ ਕਰੋ ਜੀ। ਪ੍ਰਕਾਸ਼ ਸਥਾਨਾਂ ਤੋਂ ਨਿੱਜ ਸਥਾਨਾਂ ਵੱਲ ਚਾਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰੋ। ਰਾਹ ਪਿੰਡੇ ਵਿੱਚ ਆਪਣਾ ਸਤਿਕਾਰ ਆਪ ਕਰਵਾ ਲੈਣਾ ਕਿਰਪਾ ਕਰਨੀ ਜੀ। ਅੰਗ ਸੰਸਾਈ ਨੂੰ ਚੜ੍ਹਦੀ ਕਲਾ ਰੱਖਣਾ ਸਹੀ ਪਿਆਰੇ ਮੇਲੋ, ਜਿਹਨਾਂ ਮਿਲਿਆ ਆਪ ਜੀ ਦੇ ਨਾਮ 'ਚ ਤੇ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੋਈ ਨਹੀਂ ਕਰਦੇ।

ਇਹ ਪਵਿੱਤਰ ਰਚਨਾ ਗੁਰੂ ਅਰਜਨ ਦੇਵ ਜੀ ਨੇ ਤਲੰਗ ਰਾਗ ਵਿੱਚ ਉਚਾਰਨ ਕੀਤੀ ਹੈ। ਸਤਿਗੁਰਾਂ ਦਾ ਬਚਨ ਹੈ, ਮੀਰਾ ਦਾਨਾ ਦਿਲ ਸੋਚ, ਮੁਹੱਬਤੇ ਮਨ ਤਨ ਵਸੈ, ਸਚ ਸ਼ਾਹ ਬੰਦੀ ਮੋਚ। ਹੇ ਸਭਨਾ ਦੇ ਸਰਦਾਰ, ਹੇ ਸਿਆਣੇ, ਹੇ ਦਿਲਾਂ ਨੂੰ ਪਵਿੱਤਰ ਕਰਨ ਵਾਲੇ, ਹੇ ਸਦਾ ਥਿਰ ਸ਼ਾਹ, ਬੰਧਨਾਂ ਤੋਂ ਮੁਕਤ ਕਰਨ ਵਾਲੇ, ਤੇਰਾ ਪਿਆਰ ਮੇਰੇ ਹਿਰਦੇ ਵਿੱਚ ਵਸ ਰਿਹਾ ਹੈ। ਦੀਦਨੇ ਦੀਦਾਰ ਸਾਹਿਬ, ਕੱਛ ਨਹੀਂ ਇਸਕਾ ਮੋਲ, ਪਾਕ ਪਰਵਦਗਾਰ ਤੂੰ ਖੁਦ ਖਸਮ ਵੱਡਾ ਅਤੋਲ। ਹੇ ਮਾਲਕ, ਤੇਰਾ ਦਰਸ਼ਨ ਵਡਮੁੱਲੀ ਦਾਤ ਹੈ, ਇਸ ਦਰਸ਼ਨ ਦੀ ਕੋਈ ਕੀਮਤ ਨਹੀਂ ਪਾ ਸਕਦਾ। ਹੇ ਪਵਿੱਤਰ, ਹੇ ਪਾਲਣਹਾਰ, ਤੂੰ ਆਪ ਮਾਲਕ ਹੈ ਅਤੇ ਤੂੰ ਸਭ ਤੋਂ ਵੱਡਾ ਹੈ, ਤੇਰੀ ਹਸਤੀ ਨੂੰ ਤੋਲਿਆ ਨਹੀਂ ਜਾ ਸਕਦਾ। ਦਸਤਗੀਰੀ ਦੇਹ ਦਿਲਾਵਰ, ਤੂੰ ਹੀ ਏਕ, ਕਰਤਾਰ ਕੁਦਰਤ ਕਰਨ ਖਾਲਕ, ਨਾਨਕ ਤੇਰੀ ਟੇਕ। ਹੇ ਸਰਬ ਸ਼ਕਤੀਮਾਨ ਪ੍ਰਭੂ, ਮੇਰੀ ਮਦਦ ਕਰ, ਇੱਕ ਤੂੰ ਹੀ ਸਹਾਰਾ ਹੈ। ਹੇ ਕਰਤਾਰ, ਕੁਦਰਤ ਦੇ ਰਚਨਹਾਰ, ਜੀਵਾਂ ਦੇ ਮਾਲਕ, ਮੈਨੂੰ ਨਾਨਕ ਨੂੰ ਤੇਰਾ ਹੀ ਆਸਰਾ ਹੈ।

ਦਰਸ਼ਨਾਂ ਦੀ ਤਾਂਘ, ਜਿਨ੍ਹਾਂ ਨੂੰ ਆਸ ਲੱਗ ਜਾਵੇ ਆਸ ਪੂਰੀ ਹੋ ਜਾਂਦੀ, ਪਰ ਕਿਤੇ ਆਸ ਲੱਗ ਜਾਵੇ ਬਾਬਾ ਫਰੀਦ ਵਾਂਗ। ਬਾਬਾ ਫਰੀਦ ਨੂੰ ਆਸ ਲੱਗੀ ਤੇ ਬਾਬਾ ਫਰੀਦ ਨੇ ਵੀ ਬਚਨ ਕਹਿ ਦਿੱਤਾ, ਇਹ ਦੋਏ ਨਹਿਣਾ ਮਤ ਛੋਹੋ ਫਿਰ ਦੇਖਣ ਕੀ ਆ।

ਇਹਨਾਂ ਨੂੰ ਆਸ ਲੱਗ ਜਾਂਦੀ। ਆਸ ਲੱਗ ਗਈ, ਸਾਹਿਬ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਰਹਿਣ ਵਾਲਾ ਜਿਹਦਾ ਨਾਮ ਸੁਥਰਾ, ਸਾਹਿਬ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਹਰ ਵਕਤ ਸੇਵਾ ਕਰਦਾ, ਸਤਿਗੁਰਾਂ ਦੇ ਦੀਦਾਰ ਕਰਦਾ, ਜਦੋਂ ਦਿਲ ਚਾਹੇ ਅੰਦਰ ਚਲੇ ਜਾਂਦਾ, ਜਦੋਂ ਦਿਲ ਚਾਹੇ ਬਾਹਰ ਆ ਜਾਂਦਾ। ਪਰ ਇੱਕ ਦਿਨ ਪਹਿਰੇਦਾਰਾਂ ਨੇ ਵਿਚਾਰ ਕੀਤੀ ਹੋਵੇ ਨਾ, ਅਸੀਂ ਪਹਿਰੇ 'ਤੇ ਖੜ੍ਹੇ ਹੁੰਦੇ ਹਾਂ, ਆ ਸੁਥਰਾ ਜਦੋਂ ਇਹਦਾ ਦਿਲ ਕਰਦਾ ਅੰਦਰ ਚਲੇ ਜਾਂਦਾ, ਬਿਨਾਂ ਪੁੱਛਿਆ ਚਲੇ ਜਾਂਦਾ, ਹੋਵੇ ਨਾ ਇਹਨੂੰ ਇਨਕਾਰ ਕਰ ਦਿੱਤਾ ਜਾਵੇ, ਮਨਾ ਕਰ ਦਿੱਤਾ ਜਾਵੇ। ਪਹਿਰੇਦਾਰਾਂ ਨੇ ਸੁਥਰੇ ਨੂੰ ਬੁਲਾਇਆ, ਸੁਥਰਿਆ ਅੱਜ ਤੋਂ ਬਾਅਦ ਤੂੰ ਅੰਦਰ ਨਹੀਂ ਜਾ ਸਕਦਾ, ਬਿਨਾਂ ਪੁੱਛਿਆ ਤੂੰ ਅੰਦਰ ਨਹੀਂ ਜਾ ਸਕਦਾ, ਤੇਰੇ ਪਾਸ ਭੇਟਾ ਹੋਵੇਗੀ, ਪ੍ਰਸ਼ਾਦ ਹੋਵੇਗਾ ਤੇ ਅੰਦਰ ਜਾ ਸਕਦਾ। ਪਰ ਸੁਥਰਾ ਇਤਨਾ ਗਰੀਬ ਕਿੱਥੋਂ ਧਨ ਲਿਆਵੇ, ਰੋਜ਼ ਦੀਦਾਰ ਕਰਨ ਵਾਸਤੇ ਕਿੱਥੋਂ ਮਾਇਆ ਲੈ ਕੇ ਆਵੇ, ਕਿੱਥੋਂ ਪ੍ਰਸ਼ਾਦ ਲਿਆਵੇ, ਪਾਬੰਦੀ ਲੱਗ ਗਈ। ਪਰ ਹਰ ਵਕਤ ਸਤਿਗੁਰਾਂ ਦੇ ਚਰਨਾਂ ਵਿੱਚ ਰਹਿਣ ਵਾਲਾ ਸੁਥਰਾ ਹੁਣ ਸਤਿਗੁਰਾਂ ਦੇ ਦੀਦਾਰ ਤੋਂ ਬਗੈਰ ਕਿਵੇਂ ਰਹਿ ਸਕਦਾ। ਅੰਮ੍ਰਿਤ ਵੇਲਾ ਹੋਇਆ, ਅੰਦਰ ਜਾਣ ਲੱਗਾ, ਪਹਿਰੇਦਾਰਾਂ ਨੇ ਬਾਂਹ ਤੋਂ ਫੜਿਆ, ਰੋਕ ਦਿੱਤਾ। ਮਨ ਵਿੱਚ ਬੜੀ ਸੱਟ ਵੱਜੀ, ਪਹਿਰੇਦਾਰਾਂ ਨੇ ਪਾਬੰਦੀ ਲਾ ਦਿੱਤੀ। ਸ਼ਾਮ ਪਈ, ਫਿਰ ਜਾਣ ਲੱਗਾ ਤੇ ਪਹਿਰੇਦਾਰਾਂ ਨੇ ਝਾੜ ਪਾਈ, ਸੁਥਰਿਆ ਕਿੰਨੀ ਕੁ ਵਾਰ ਤੈਨੂੰ ਕਹਿਣਾ ਪਵੇਗਾ, ਅੱਜ ਤੋਂ ਬਾਅਦ ਤੂੰ ਅੰਦਰ ਨਹੀਂ ਜਾ ਸਕਦਾ, ਤੇਰੇ ਪਾਸ ਭੇਟਾ ਹੋਵੇਗੀ ਮੱਥਾ ਟੇਕਣ ਵਾਸਤੇ ਤੇ ਅੰਦਰ ਜਾ ਸਕਦਾ। ਸੁਥਰੇ ਦੇ ਨੇਤਰਾਂ ਚੋਂ ਜਲ ਵਹਿਣ ਲੱਗ ਪਏ, ਮਨ ਭਰ ਗਏ। ਸਾਰੀ ਰਾਤ ਲੰਘ ਗਈ, ਦੂਜਾ ਦਿਨ ਹੋਇਆ, ਅੰਮ੍ਰਿਤ ਵੇਲਾ। ਹੁਣ ਮਨ ਬੇਬਲ ਹੈ, ਕਿਹੜਾ ਵੇਲਾ ਹੋਵੇ ਸਤਿਗੁਰਾਂ ਦੇ ਦੀਦਾਰ ਹੋਣ, ਨੇਤਾ ਪਰ ਸਤਿਗੁਰਾਂ ਦੇ ਚਰਨਾਂ ਵਿੱਚ ਰਹਿਣ ਵਾਲਾ ਅੱਜ ਦੋ ਦਿਨ ਦਰਸ਼ਨ ਨਾ ਹੋਏ, ਨੇਤਰਾਂ ਚੋਂ ਜਲ ਵਹਿਣ ਲੱਗੇ। ਪਰ ਬਾਹਰ ਬੈਠੇ ਆ, ਮਨ ਵਿੱਚ ਇੱਕ ਖਿਆਲ ਉਤਪਨ ਹੋਇਆ, ਮਨਾ ਜੇ ਝੂਠ ਵੀ ਬੋਲਣਾ ਪਵੇ ਸਤਿਗੁਰਾਂ ਦੇ ਦੀਦਾਰ ਕਰਨ ਵਾਸਤੇ ਤੇ ਕੋਈ ਅਰਜ਼ ਨਹੀਂ, ਆਪਣੇ ਵਾਸਤੇ ਝੂਠ ਤਾਂ ਨਹੀਂ ਬੋਲਣਾ, ਦੀਦਾਰ ਵਾਸਤੇ ਝੂਠ ਬੋਲਣਾ। ਮਨ ਵਿੱਚ ਫੁਰਨਾ ਬਣ ਗਿਆ, ਜੇ ਮਾਇਆ ਨਹੀਂ, ਪ੍ਰਸ਼ਾਦ ਨਹੀਂ, ਤੇ ਇੱਕ ਰੇਤ ਦੀ ਪੰਡ ਬੰਨ ਲੈਂਦਾ, ਰੇਤ ਦੀ ਪੰਡ ਬੰਨੀ ਸਿਰ ਤੇ ਦੂਰੋਂ ਆਵਾਜ਼ ਦਿੰਦਾ ਜਾਂਦਾ, ਕਹਿੰਦਾ ਰਾਹ ਛੱਡ ਦਿਓ, ਗੁਰੂ ਕੇ ਲੰਗਰ ਵਾਸਤੇ ਖੰਡ ਲੈ ਜਾ ਰਿਹਾ। ਰੇਤ ਦੀ ਪੰਡ ਸਿਰ ਤੇ ਚੁੱਕੀ, ਪਹਿਰੇਦਾਰ ਪਰੇ ਹਟ ਗਏ, ਸੁਥਰਾ ਅੰਦਰ ਲੰਘ ਗਏ। ਜਦੋਂ ਅੰਦਰ ਲੰਘ ਗਿਆ, ਸਤਿਗੁਰੂ ਜਿੱਥੇ ਬੈਠੇ ਸਨ ਥੋੜੀ ਦੂਰ ਉਹ ਰੇਤ ਵਾਲੀ ਪੰਡ ਰੱਖੀ ਤੇ ਸੁਥਰਾ ਪੰਡ ਦੀ ਪਰਿਕਰਮਾ ਕਰਨ ਲੱਗ ਪਿਆ, ਬਾਰ ਬਾਰ ਪੰਡ ਨੂੰ ਨਮਸਕਾਰ ਕਰਦਾ, ਬਾਰ ਬਾਰ ਪਰਿਕਰਮਾ ਕਰਦਾ, ਮੱਥਾ ਟੇਕਦਾ। ਸੇਵਾਦਾਰਾਂ ਨੇ ਤੱਕਿਆ, ਸਤਿਗੁਰਾਂ ਨੂੰ ਬੇਨਤੀ ਕੀਤੀ, ਸਤਿਗੁਰੂ ਆ ਤੱਕਿਆ ਜੇ ਸੁਥਰਾ, ਆਪ ਸਿੰਘਾਸਨ ਤੇ ਬੈਠੇ ਹੋ ਤੇ ਪੰਡ ਨੂੰ ਮੱਥਾ ਟੇਕ ਰਿਹਾ। ਸਾਹਿਬ ਕਹਿਣ ਲੱਗੇ, ਸੁਥਰਿਆ ਅੱਜ ਕੀ ਹੋ ਗਿਆ? ਸੁਥਰਾ ਪੱਬਾਂ ਮਾਰ ਕੇ ਰੋ ਪਿਆ, ਕਹਿਣ ਲੱਗਾ ਪਾਤਸ਼ਾਹ ਅੱਜ ਇਸ ਪੰਡ ਨੂੰ ਮੱਥਾ ਨਾ ਟੇਕਾਂ ਤੇ ਕਿਹਨੂੰ ਟੇਕਾਂ, ਅੱਜ ਇਹਦੀ ਪਰਿਕਰਮਾ ਨਾ ਕਰਾਂ ਤੇ ਕਿਹਦੀ ਕਰਾਂ? ਪਾਤਸ਼ਾਹ ਅੱਜ ਤੇਰੇ ਪਹਿਰੇਦਾਰਾਂ ਨੇ ਪਾਬੰਦੀ ਲਾ ਦਿੱਤੀ ਕਿ ਤੂੰ ਦੀਦਾਰ ਕਰਨ ਅੰਦਰ ਨਹੀਂ ਜਾ ਸਕਦਾ, ਤੇਰੇ ਪਾਸ ਭੇਟਾ ਹੋਵੇ ਤੇ ਅੰਦਰ ਜਾ ਸਕਦਾ। ਪਾਤਸ਼ਾਹ ਮੈਂ ਕਿੱਥੋਂ ਧਨ ਲਿਆਵਾਂ, ਕਿੱਥੋਂ ਪ੍ਰਸ਼ਾਦ ਲਿਆਵਾਂ? ਅੱਜ ਤੇਰੇ ਪਹਿਰੇਦਾਰਾਂ ਨੂੰ ਝੂਠ ਬੋਲ ਕੇ ਆਇਆ ਕਿ ਗੁਰੂ ਕੇ ਲੰਗਰ ਵਾਸਤੇ ਖੰਡ ਲਿਜਾ ਰਹੇ ਹਾਂ। ਪਾਤਸ਼ਾਹ ਰੇਤ ਦੀ ਪੰਡ ਹੈ, ਅੱਜ ਇਹਦੇ ਸਦਕਾ ਤੇਰੇ ਦੀਦਾਰ ਹੋ ਗਏ, ਇਹਦੇ ਸਦਕਾ ਅੱਜ ਮੈਂ ਅੰਦਰ ਆ ਕੇ ਤੁਹਾਡੇ ਚਰਨਾਂ ਵਿੱਚ ਸੇਵਾ ਕਰ ਸਕਦਾ। ਪਾਤਸ਼ਾਹ ਇਹਨੂੰ ਮੱਥਾ ਨਾ ਟੇਕਾਂ ਤੇ ਕਿਹਨੂੰ ਟੇਕਾਂ? ਜਿਹਦੇ ਸਦਕਾ ਤੇਰੇ ਦੀਦਾਰ ਹੋ ਗਏ। ਗੁਰੂ ਕਲਗੀਧਰ ਪਾਤਸ਼ਾਹ ਨੇ ਸੁਥਰੇ ਨੂੰ ਗਲਵੱਕੜੀ ਵਿੱਚ ਲੈ ਲਿਆ, ਪਿਆਰ ਕੀਤਾ ਘੁੱਟ ਕੇ, ਕਹਿਣ ਲੱਗੇ ਇੱਥੇ ਜਾ ਸੁਥਰਿਆ, ਤੇਰੀ ਇਹ ਭੇਟਾ ਵੀ ਪ੍ਰਵਾਨ, ਭਾਵੇਂ ਤੂੰ ਰੇਤ ਵੀ ਪੰਡ ਲੈ ਕੇ ਆਇਆ, ਜਾ ਅੱਜ ਤੋਂ ਬਾਅਦ ਲੰਗਰ ਵਿੱਚ ਇਸੇ ਰੇਤ ਨਾਲ ਭਾਂਡੇ ਮਾਂਜੇ। ਦੀਦਾਰ ਹੋ ਗਏ, ਆਓ ਭਾਈ ਅੱਜ ਆਪਾਂ ਵੀ ਮੰਗ ਲਈਏ ਮੇਰੇ ਹਰ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਚੌਥੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਮ ਨਿਧਾਨ ਧਿਆਨ ਅੰਤਰਗਤ ਤੇਜ ਪੁੰਜ ਤਿਹ ਲੋਗ ਪ੍ਰਗਾਸੇ ਦੇਖਤ ਦਰਸ ਭਟਕ ਭ੍ਰਮ ਭਜਤ ਦੁੱਖ ਪਰ ਹਰ ਸੁਖ ਸਹਿਜ ਵਿਗਾਸੇ ਸੇਵਕ ਸਿੱਖ ਸਦਾ ਅਤ ਲੁਭਿਤ ਅਲ ਸਮੂਹ ਜਿਉਂ

0: ਕਰਮ ਕਰ ਤੋ ਦਰਸ ਪਰਸ ਪਾਰਸ ਸਰ ਬਲ ਪਟ ਜਸ ਗਾਇਓ ਸ੍ਰੀ ਗੁਰੂ ਰਾਮਦਾਸ ਜੈ ਹੋ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ।
1: ਜੇ ਸਤਿਗੁਰ

ਵਾਹਿਗੁਰੂ ਜੀ। ਨਾਨਕ ਨਾਮ ਨਿਰੰਜਨ ਜਾਣਿਓ, ਕਿੰਨੀ ਭਗਤ ਪ੍ਰੇਮ ਲਿਵਲਾਈ, ਤਾਂ ਤੇ ਅੰਗਦ ਅੰਗ ਸੰਗ ਪਿਓ ਸਾਹਿਰ, ਤਿੰਨ ਸ਼ਬਦ ਸੁਰਤ ਕਿੰਨੀ ਵਰਖਾਈ। ਗੁਰ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜੀ ਕਛੂ ਕਹੀ ਨਾ ਜਾਈ। ਸੋਢੀ ਸ੍ਰਿਸ਼ਟ ਸਗਲ ਤਾਰਨ ਕੋ, ਅਬ ਗੁਰ ਰਾਮਦਾਸ ਕੋ ਮਿਲੀ ਵਡਾਈ। ਗੁਰ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜੀ ਕਛੂ ਕਹੀ ਨਾ ਜਾਈ। ਸੋਢੀ ਸ੍ਰਿਸ਼ਟ ਸਗਲ ਤਾਰਨ ਕੋ, ਅਬ ਗੁਰ ਰਾਮਦਾਸ ਕੋ ਮਿਲੀ ਵਡਾਈ।

0: ਵਾਹਿਗੁਰੂ ਜੀ। ਮੋਹ ਵੱਲ ਬਸ ਕੀਓ, ਕਾਮ ਗੇ ਕੇਸ ਪਛਾੜਿਓ, ਕ੍ਰੋਧ ਖੰਡ ਪ੍ਰਚੰਡ, ਲੋਭ ਅਪਮਾਨ ਸਿਉ ਛਾੜਿਓ, ਜਨਮ ਕਾਲ ਕਰ ਜੋੜ, ਹੁਕਮ ਜੋ ਹੋਏ ਸੋ ਮੰਨੈ, ਭਵ ਸਾਗਰ ਬੰਦਿਓ, ਸਿੱਖ ਤਾਰੈ ਸੋ ਪ੍ਰਸੰਨੈ, ਸਿਰ ਆਤ ਪਤ ਸੱਚੋ ਤਖਤ, ਜੋਗ ਭੋਗ ਸੰਜੁਤ ਬਲ, ਗੁਰ ਰਾਮਦਾਸ ਸੱਚ ਸਲਪਣ, ਤੂੰ ਅਟਲ ਰਾਜ ਭਗਤਲ, ਸਿਰ ਆਤ ਪਾਤ ਸੱਚੋ ਤਖਤ, ਜੋਗ ਭੋਗ ਸੰਜੁਤ ਬਲ, ਗੁਰ ਰਾਮਦਾਸ ਸੱਚ ਸਲਪਣ, ਤੂੰ ਅਟਲ ਰਾਜ ਭਗਤਲ।
1: ਤੂੰ ਸਤਿਗੁਰ ਚੋ ਜੁਗੀ, ਆਪ ਆਪੇ ਪਰਮੇਸ਼ਰ, ਸੁਰਨਰ ਸਾ

ਮਨ ਨਿਰਮਲ ਸਾਚ ਸਮਾਈ, ਗੁਰ ਸੇਵੇ ਸੋ ਬੂਝੈ ਭਾਈ, ਗੁਰ ਬਿਨ ਮਗਨ ਪਾਈ।

ਫਤਿਹ ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਜੀ ਨੇ ਆਪ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਜੋ ਬਖਸ਼ਿਸ਼ ਰੂਪ ਦੇ ਵਿੱਚ ਹੁਕਮਨਾਮਾ ਸਾਹਿਬ ਜੀ ਦੀ ਦਾਤ ਬਖਸ਼ਿਸ਼ ਕੀਤੀ ਹੈ, ਇਹ ਪਾਵਨ ਹੁਕਮ ਸੋਰਠ ਰਾਗ ਵਿੱਚ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਤੇ ਤੁਕੀ ਤਿੰਨ ਤੁਕਾਂ ਸਹਿਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 635 ਪਰ ਸ਼ਸ਼ੋਭਿਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ, ਜੁਗਾਦਿ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ, ਜੁਗਾਦਿ ਸੱਚ, ਹੈ ਭੀ ਸੱਚ।

0: ਪਾਈ ਖਾਏ,
1: ਹੁਕਮੀ ਹੁਕਮ ਚਲਾਏ ਰਾਹੋ, ਸਾਚਾ ਸਾਹਿਬ ਸਾਚ ਨਾਏ, ਆਖਿਆ ਭਾਉ ਅਪਾਰ, ਫਿਰ ਕੇ ਅੱਗੇ ਰੱਖੀਐ ਜਿਤ ਜਿਸੈ ਦਰਬਾਰ,
0: ਬੋਲੀਐ ਜਿਸ ਤਰੇ ਪਿਆਰ,
1: ਅੰਮ੍ਰਿਤ ਵੇਲਾ ਸਾ

ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗਲੇ ਕੀਟਾ ਅੰਦਰ ਕੀਟਕਾਰ ਦੋਸੀ ਦੋਸਤ ਰੇ ਦੇਹਾ ਕੋਈ ਨਾ ਸੁਝੇ ਜੇ

ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਸੰਖ ਸੂਰਮ ਭਗ ਸਾਰ ਸੰਖ ਮੋਲ ਲਿਵਲਾਇ ਤਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਅਮਰ ਕਰ ਜਾਹੇ ਜੋਰ ਸੰਖ ਗਲਵਡ ਹੱਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਹੇ ਸੰਖ ਨਿੰਦਕ ਸਿਰ

0: ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ
1: ਧੋਏ,
0: ਪੁੰਨੀ ਪਾਪੀ ਆਖਣ ਨਾਹੀ ਕਰ ਕਰ।

0: ਕਾਈ
1: ਕਾਈ ਕਿਤੇ ਅਦੂ ਭੂਖ ਸਦਮਾਰੇ ਪਿੰਡਾ ਤਰੀ ਦਾ ਤਾਰ
0: ਅੰਗਲਾਸੇ ਬਾਣੇ ਹੋਏ ਔਰ ਆਖ ਨਾ ਸਕੇ ਕੋਈ
1: ਜੇ ਕੋ ਖਾਏ ਕ ਆਖਣ ਪਾਏ ਉਹ ਜਾਣੇ ਜਿਤਿਆ ਮੋਇ ਖਾਏ
0: ਆਪੇ ਜਾਣੇ ਆਪੇ ਦੇ ਆਖੇ ਸਿਵੇ ਕੇਈ ਕੇ
1: ਜਿਸ ਨੂੰ ਬਖਸ਼ੇ ਸਿਫਤ ਸਲਾਹ

0: ਪੁਰਾਣ ਆਖੇ ਪੜੇ ਕਰੇ ਵਖਿਆਨ ਆਖੇ ਈਸ਼ਰ ਆਖੇ ਸਿੱਧ ਆਖੇ ਕਿਤੇ ਕਿਤੇ ਬੁੱਧ
1: ਆਖੇ ਸੁਣਨ ਮੁਝਸੇ
0: ਕਿਤੇ ਆਖੇ ਆਖਣ ਪਾਹੀ ਕਿਤੇ

0: ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ
1: ਸੰਭਾਲੇ
0: ਰਾਗ ਪ੍ਰੀ ਸਿਉ ਕਹੀਨ ਕੀਤੇ ਗਾਵਨ ਹਾਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਇੰਦ ਇਦਾਸਨ ਬੈਠੇ ਦੇਵਤਿਆਂ ਦਰ ਨਾਲੇ
1: ਗਾਵਨ
0: ਜਤੀ ਸਤੀ ਸੰਤੋਖੀ ਗਾਵੇ।

0: ਤੁਤ ਭਾਵਨ ਰਤੇ ਤੇਰੇ ਭਗਤ ਰਸਾਲੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਮੁੰਡਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੇ ਵਿਭੂਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਦੀਤ ਭੁਗਤ ਗਿਆਨ ਦੇ ਭੰਡਾਰਨ ਕਟਕਟ ਵਾਜੇ ਨਾਦ ਸੰਜੋਗ ਵਿਜੋਗ ਤੋਂ ਕਾਰ ਚਲਾਵੇ ਲਿਖੇ ਆਵੇ ਭਾਗ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਰ
1: ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਪਾਰ
0: ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਆਦੇਸ ਤਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਕਰ ਕਰ ਵੇਖੇ ਸਿਰਜਨਹਾਰ

0: ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ।
1: ਧਰਤੀ ਥਾਪ ਰੱਖੀ
0: ਧਰਮਸਾਲ, ਤਿਸ ਵਿੱਚ

ਧਰਮ ਖੰਡ ਕਹਿ ਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕਿਤੇ ਬਰਮੇ ਘਾੜਤ ਘੜੀਆ ਰੂਪਾਂ ਕੇ ਵੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤ

0: ਪਾਤ ਨਰਿੰਦ
1: ਕੀਤੀਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਨ ਅੰਤ ਸਰਮਖੰਡ ਕੀ ਬਾਣੀ ਰੂਪ ਤਿਥੈ ਘੜਤ ਘੜੀਐ ਬਹੁਤ ਅਨੂਪ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਸ ਦਾ ਕੀ ਸੁਧ
0: ਕੀ ਬਾਣੀ ਜੋਤ ਸੈ ਹੋਰ ਨਾ ਕੋਈ ਹੋਰ
1: ਤਿਥੈ ਜੋਤ ਮਹਾਂਬਲ ਸੂਰ ਤਿਨ ਮੈਂ ਰਾਮ।

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖਵਾ

0: ਅਨਪੋਨਾਸਬਨ ਮਨ
1: ਪ੍ਰਕਾਸ਼
0: ਅੰਗ ਆਸਨ ਭੰਗ
1: ਜਲਥਲ
0: ਮਹੰਤ ਦਿਸ ਵਿਸ ਅਭੰਗ
2: ਜਲਥਲ ਮਹੰਤ ਦਿਸ ਵਿਸ ਬੇਅੰਤ
0: ਅਨਪੋ ਅਨਾਤਿ ਤਰ ਤੁਰਾ
1: ਸੁਹਾਨ ਬਾਹੁ ਏਕੇ ਸਦਾ
0: ਓਂਕਾਰ ਆਦ ਕਥਨੀ ਅਨਾਦ
1: ਖੰਡ ਖਿਆਲ ਪੁਰ ਬਰਕਾਰ
0: ਕਰ ਕਰ ਪ੍ਰਣਾਮ ਚਿ ਚਰਨ ਨਾਮ
1: ਆਸ਼ਿਸ਼ ਦਾਤਾ ਚਿਜ ਨਮਾਤ
0: ਅੰਧੰਜ ਗਾਤਨ ਰੰਜ ਬਾਤ
2: ਅਟੁੱਟ ਭੰਡਾਰ ਅੰਠਟ
0: ਅਪਾਰ ਅਟੀਠ ਧਰਮ ਅਤ ਡੀਠ ਕਰਮ
1: ਅਨਮੋਲ ਅਨੰਤ ਦਾਤਾ ਮਹੰਤ
0: ਹਰ ਬੋਲ ਮਨਾ ਚੰਤਾ ਪ੍ਰਸਾਦ ਕੁਰ ਨਾਲਿਆ ਹੈ ਔਰ ਕਾਲਿਆ ਹੈ
1: ਖੰਡਨ ਹੈ ਮੈਂ ਮੰਡਨ ਹੈ
0: ਜਗਤੇਸ਼ਰ ਹੈ ਪਰਮੇਸ਼ਰ ਹੈ
1: ਕਲ ਕਾਰਨ ਹੈ ਸਰਬ ਕਾਰਨ ਹੈ
0: ਜਗਕੇ ਤਰਨ ਹੈ ਜਗਕੇ ਕਰਨ ਹੈ
1: ਮਨ ਮਾਨਿਆ ਹੈ ਜਗ ਜਾਨਿਆ ਹੈ
0: ਸਰਬੰਗ ਪਰ ਹੈ ਸਰਬੰਕਰ ਹੈ
1: ਸਭ ਪਾਸੇ ਹੈ ਸਰਬਨਾਸੇ ਹੈ
0: ਕਰ ਹੈ ਵਿਸ਼ੰਬਰ ਹੈ
2: ਸਪੇਸ਼ਰ ਹੈ ਜਗਤੇਸ਼ਰ ਹੈ
0: ਬ੍ਰਹਮੰਡਸ ਹੈ ਕਲਖੰਡਸ ਹੈ
1: ਪਤੇ ਪਰ ਹੈ ਕਰੁਣਾ ਕਰ ਹੈ
0: ਅਜੱਪਾ ਜਾਪੈ ਅਥੱਪਾ ਥੱਪ ਹੈ
1: ਅਕ੍ਰਿਤਾ ਕ੍ਰਿਤੈ ਅਮ੍ਰਿਤਾ ਅਮ੍ਰਿਤ ਹੈ
0: ਅੰਤਾ ਮਿਥਾ ਕਰਨਾ ਕ੍ਰਿਤ ਹੈ
1: ਅਕ੍ਰਿਤਾ ਕ੍ਰਿਤੈ ਤਰਣੀ ਤ੍ਰਿਤ ਹੈ
0: ਅੰਤੇਸ਼ਰ ਹੈ ਪਰਮੇਸ਼ਰ ਹੈ
1: ਅਕ੍ਰਿਤਾ ਕ੍ਰਿਤੈ ਅਮ੍ਰਿਤਾ ਅਮ੍ਰਿਤ ਹੈ
0: ਅਜੱਪਾ ਕ੍ਰਿਤੈ ਅਮ੍ਰਿਤਾ ਅਮ੍ਰਿਤ ਹੈ
2: ਨਰਨਾਇਕ ਹੈ
1: ਕਲਕਾਇਕ ਹੈ
0: ਵਿਸ਼ੰਬਰ ਹੈ ਕੁਰਨਾਲਿਆ ਹੈ
1: ਨਰਨਾਇਕ ਹੈ ਸਰਪਾਇਕ ਹੈ
0: ਪਰਪੰਜਨ ਹੈ ਔਰ ਗੰਜਨ ਹੈ
1: ਤਾਪਨ ਹੈ ਜਪ ਜਾਪਨ ਹੈ
0: ਅਕਲੰ ਕਿਰਤਾ ਸਰਬਾ ਕਿਰਤਾ
1: ਹਰਤਾ ਕਰੇ ਹਰਤਾ ਹੈ
0: ਪਰਮਾਤਮ ਹੈ ਸਰਬਾਤਮ ਹੈ
1: ਆਤਮ ਵਸੇ ਜਸ ਕੇ ਜਸ ਹੈ
0: ਭੁਜੰਗ ਪ੍ਰਿਆ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ
1: ਨਮੋ ਰਾਜ ਰਾਜੇ ਨਮੋ ਇੰਦ੍ਰੇ
0: ਨਮੋ ਅੰਧਕਾਰੇ ਨਮੋ ਤੇਜ ਤੇਜੇ
1: ਨਮੋ ਬਿੰਦ ਬਿੰਦੇ ਨਮੋ ਬੀਜ ਬੀਜੇ
0: ਨਮੋ ਰਾਸ਼ਮ ਤਾਮ ਸੰਸਾਤ ਰੂਪੇ
1: ਨਮੋ ਪਰਮ ਤਤ ਤਤ ਸਰੂਪੇ
0: ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ
1: ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ
0: ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ
2: ਨਮੋ ਪੋਜ ਪੋਜੇ
1: ਨਮੋ ਪਾਨ ਪਾਨੇ
0: ਨਮੋ ਕਲੇ ਕਰਤਾ ਨਮੋ ਸਾਂਤ ਰੂਪੇ
1: ਨਮੋ ਇੰਦ੍ਰੇ ਅਨਾਦਨ ਬੇਭੂਤੇ
0: ਅਲੰਕਾਰ ਰੂਪੇ ਅਲੰਕਾਰ ਅਲੰਕੇ
1: ਨਮੋ ਆਸ ਆਸੇ ਨਮੋ ਭਗ ਭੰਕੇ
0: ਭੰਗੀ ਸਰੂਪੇ ਅਨੰਗੀ ਅਨਾਮੇ
1: ਭੰਗੀ ਤ੍ਰਿਕਾਲੇ ਅਨੰਗੀ ਅਕਾਮੇ
0: ਏਕ ਅਛਰੀ ਛੰਦ ਅਜੇ ਅਲੇ ਅਭੈ ਅਭੈ
1: ਅਭੂ ਅਜੂ ਅਨਾਸ ਅਕਾਸ
0: ਗਾਂਜਾ ਗਾਂਜਾ ਭਾਂਜਾ ਲੱਖ ਪੱਖ
1: ਅਕਾਲ ਦਿਆਲ ਅਲੇਖ ਭੇਖ
0: ਅਨਾਮ ਕਾਮ ਅਗਾ ਅਡਾ
1: ਅਨਾਥੇ ਪਰਮਾਤੇ ਜੋਨੀ ਅਮੋਨੀ
0: ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ
1: ਅਕਰਮ ਨਾ ਪਰਮ ਨਾ ਗੰਜੇ ਅਲੇਖੇ
0: ਭੁਜੰਗ ਪ੍ਰਿਆ ਛੰਦ ਨਮਸਤੁਲ ਪਰਨਾਮੇ ਸਮਸਤੁਲ ਪਰਨਾਸੇ
1: ਅਗੰਜੁਲ ਨਾਮੇ ਸਮਸਤੁਲ ਨਿਵਾਸੇ
0: ਕਾਮ ਪਭੂਤੇ ਸਮਸਤੁਲ ਸਰੂਪੇ
1: ਕਰਮਨ ਪਰਨਾਸੀ ਸੁਦਰਮਨ ਬੇਪੂਤੇ
0: ਸਦਾ ਸਚਦਾਨੰਦ ਸਤਰੰਗ ਪਰਨਾਸੀ
1: ਕਲੀ ਮੁਲਕ ਨਿੰਦਾ ਸਮਸਤੁਲ ਨਿਵਾਸੀ
0: ਅਜਾਇਕ ਬਬੂਤੇ ਗਜਾਇਕ ਗਨੀ ਮੇ
1: ਹਰਿਯਨ ਕਰਿਯਨ ਕਰੀ ਮੁਲ ਰਹੀ ਮੇ
0: ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ
1: ਸੁਭੰ ਸੁਭੰ ਸਰਬਦਾ ਸਰਬ ਜੁਗਤੇ ਕਾਲ ਪਰਨਾਸੀ
0: ਆਲੰਗ ਸਰੂਪੇ
1: ਸਦਾ ਅੰਗ ਸੰਗੇ ਅਪੰਗਨ ਬੇਪੂਤੇ
0: ਦੁਕਾਲ

0: ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਮੀ ਕਬਿਓ ਬਾਜ ਬੇਨਤੀ ਚੌਪਈ, ਹਮਰੀ ਕਰੋ ਹਾਥ ਦੇ ਰੱਛਾ, ਪੂਰਨ ਹੋਏ ਚਿਤ ਕੀ ਇੱਛਾ।
0: ਹਮਾਰੇ
1: ਦੁਸਬੈ ਤੁਮ ਕਾਵੋ, ਆਪ ਹਾਥ ਦੇ ਮੋਏ ਬਚਾਵੋ।
0: ਸੁਖੀ ਬਸੇ ਮੋਰੋ ਪਰਵਾਰਾ, ਸੇਵਕ ਸਿੱਖ ਸਭੇ ਕਰਤਾਰਾ।
1: ਮੋਰ ਛਾਨਿਜ ਕਰਤੇ ਕਰਿਆ, ਸਭ ਬੈਰਨ ਕੋ ਆਜ ਸਗਰੀਆ।
0: ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ।
1: ਤੁਮੇ ਛਾੜ ਕੋਈ ਅਵਨਾ ਤਿਆਓ, ਜੋ ਬਚਾ ਸੋ ਤੁਮ ਤੇ ਪਾਓ।
0: ਸੇਵਕ ਸਿੱਖ ਹਮਾਰੇ ਤਾੜੀਏ, ਚੁਣ ਚੁਣ ਸਤਰ ਹਮਾਰੇ ਮਾਰੀਏ।
1: ਆਪ ਆਦੇ ਮੁਝੇ ਉਭਰੀਏ, ਮਰਨ ਕਾਲ ਕਾ ਤ੍ਰਾਸ ਨਵਰੀਏ।
0: ਪੂਜੋ ਸਦਾ ਹਮਾਰੇ ਪਛਾ, ਸ਼੍ਰੀ ਅਸਤੁ ਜੋ ਕਰਿਓ ਰੱਛਾ।
1: ਆਖ ਲੈ ਮੋਇ ਰਾਖਣ ਹਾਰੇ, ਸਾਹਿਬ ਸੰਤ ਸਾਹਿਬ ਪਿਆਰੇ।
0: ਦੇਨ ਮਨ ਦੋਸ਼ਣ ਕੇ ਹੰਤਾ, ਤੁਮ ਹੋ ਪੁਰੀ ਚਤੁਰਦਸ ਕੰਤਾ।
1: ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸਿਵ ਜੂ ਅਵਤਰਾ।
0: ਕਾਲ ਪਾਏ ਕਰ ਭਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ।
1: ਜਵਨ ਕਾਲ ਜੋਗੀ ਸਿਵ ਕੀਓ, ਵੇਦ ਰਾਜ ਬ੍ਰਹਮਾ ਜੋਤੀਓ।
0: ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਹਮਾਰਾ।
1: ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈ ਜਛਨ ਪਜਾਇਓ।
0: ਆਦੰਤੇ ਕੇ ਅਵਤਾਰਾ, ਸੋਈ ਗੁਰੂ ਸਮਝੋ ਹਮਾਰਾ।
1: ਨਮਸਕਾਰ ਤਿਸੀ ਕੋ ਮਾਰੀ, ਸਕਲ ਪ੍ਰਜਾ ਨੇ ਆਪ ਸਵਾਰੀ।
0: ਸਿਕਣ ਕੋ ਸਭ ਗੁਣ ਸੁਖ ਦਿਓ, ਸੰਤਨ ਕੋ ਪਨ ਮੋਹਬਤ ਕੀਓ।
1: ਕਟ ਕਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ।
0: ਚੀਟੀ ਤੇ ਕੂਚਰ ਅਸਤੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ।
1: ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ।
0: ਏਕ ਏਕ ਕੀ ਪੀਰ ਪਛਾਣੇ, ਕਟ ਕਟ ਕੇ ਪਟ ਪਟ ਕੀ ਜਾਣੇ।
1: ਜਬਲ ਕਰ ਕਰਾ ਕਰ ਤਾਰਾ, ਪ੍ਰਜਾ ਤਰ ਤਬ ਦੇ ਅਪਾਰਾ।
0: ਜਾਬਾ ਕਰ ਕਰ ਤੋ ਕਬੂ, ਤੁਮੇ ਮਿਲਤ ਦੇ ਤਰ ਸਭੂ।
1: ਜੇਤੇ ਬਦਨ ਸੇ ਸਭ ਟਾਰੇ, ਆਪ ਆਪਣੀ ਬੂਝ ਉਚਾਰੇ।
0: ਤੁਮ ਸਭੀ

0: ਗੋਬਿੰਦ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਰਾਮ ਕਲੀ ਮੇਲਾ ਤੀਜਾ ਨੰਦ ਏਕੰਕਾਰ ਸਤਿਗੁਰੂ ਪ੍ਰਸਾਦ ਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ।

0: ਸਤਿਗੁਰ ਵੇ ਪਾਇਆ
1: ਏ ਮਨ ਮੇਰਿਆ ਤੂੰ ਸਦਾ ਰੋ ਹਰ ਨਾਲ
0: ਅੰਗੀਕਾਰੋ
1: ਕਰੇ ਤੇਰਾ ਕਾਰਜ ਸਭ ਸਵਾਰਨਾ
0: ਸਭਨਾ ਗਲਾ ਸਵਾਮੀ ਸੁਖਿਓ।

0: ਕੋਲ ਵਸਾਵੇ
1: ਨਾਮ ਜਿਨ ਕੇ ਮਨ ਵਸਿਆ ਬਾਜੇ ਸ਼ਬਦ ਕਨੇਰੇ
0: ਦਾੜੀ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ
1: ਸਾਚਾ ਨਾਮ ਮੇਰਾ ਆਧਾਰੋ
0: ਕੀਤੇ ਕਾਲ ਕੰਟਕ ਮਾਰਿਆ ਹਰ ਕੇ ਲਾਗੇ।

0: ਦੇਖਦਾ ਚੱਲੇ ਤੇਰੇ ਨਾਲੇ
1: ਸਾ ਤੇਰੇ ਚੱਲੇ ਨਾਹੀ ਤਸਰਾਰ ਕਿਉਂ ਜਿਤ ਲਾਈਏ
0: ਐਸਾ ਕੰਮ ਮੁਲੇ ਨਾ ਕੀਚੇ ਜਿਤ ਅੰਤ ਪਛੋਤਾਈਏ
1: ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ
0: ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ
1: ਅਗਮ ਗੋਚਰਾ ਤੇਰਾ ਅੰਤ ਨਾ ਪਾਇਆ
0: ਅੰਤੋ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ
1: ਜੀ ਜਨ ਸਕੇ ਤੇਰਾ ਕਿਆ ਕੋ ਆਖ ਵਖਾਣੇ
0: ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗਤ ਉਪਾਇਆ
1: ਕਹੇ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ
0: ਸੁਰਨਰ ਮੁਨ ਅਮ ਚੰਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ
1: ਪਾਇਆ ਅੰਮ੍ਰਿਤ ਗੁਰ ਕੀ ਪਾ ਕੇ ਨੀ ਸੱਚਾ ਮਨ ਵਸਾਇਆ
0: ਜੀ ਜਾਨ ਸਭ ਤੂੰ ਉਪਾਏ ਇੱਕ ਵੇਖ ਪਰਸਨ ਆਇਆ
1: ਲਾਲੋ ਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ
0: ਕਹੇ ਨਾਨਕ ਜਿਸ ਨੂੰ ਆਪ ਤੁਠਾ ਤਿੰਸ ਅੰਮ੍ਰਿਤ ਗੁਰ ਤੇ ਪਾਇਆ

0: ਤਾਂ ਜੁਗੋ ਜੁਗ ਨਿਰਾਲੀ।
1: ਜੋ ਤੂੰ ਚਲਾਏ ਤਿਵੇਂ ਚੱਲੇ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ।
0: ਜੇ ਤੂੰ ਚਲਾਏ ਤਿਵੇਂ ਚੱਲੇ ਜਿੰਨਾ ਮਾਰਗ ਪਾਵੇ,
1: ਤਾਂ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਤੇ ਆਵੇ।
0: ਜੇ ਸੁਖਤਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ।
1: ਕਹੇ ਨਾਨਕ ਸੱਚੇ ਸਾਹਿਬ ਜਿਉ ਪਾਵੇ ਤਿਵੇਂ ਚਲਾਵੇ।
0: ਇਹੋ ਛੋਏ ਲਾ ਸਭ ਸੁਹਾਵਾ, ਸਭੋ ਸੁਹਾਵਾ ਸਦਾ ਛੋਏ ਲਾ ਸਤਿਗੁਰੂ ਸੁਣਾਇਆ।
1: ਇਹੋ ਤਿਨਕੇ ਮਨ ਵਸਿਆ ਜਿਨ ਤਿਰੋਂ ਲਿਖਿਆ ਆਇਆ,
0: ਇੱਕ ਫਿਰੇ ਘਰੇਰੇ ਕਰੇ ਗੱਲਾਂ ਗਲੀ ਕਿਨੇ ਨਾ ਪਾਇਆ।
1: ਕਹੇ ਨਾਨਕ ਸਬਦ ਸੋਹੇਲਾ ਸਤਿਗੁਰੂ ਸੁਣਾਇਆ।
0: ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ,
1: ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ।
0: ਪਵਿੱਤ ਮਾਤਾ ਪਿਤਾ ਕੁਟੁੰਬ ਸੇ ਸੁਭੇ ਚੰਗਲ ਸਭਾਈਆ।
1: ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ।
0: ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ।
1: ਕਰਮੀ ਸਹਿਜ ਨਾ ਉਪਜੇ ਵਿਣ ਸਹਿਜੇ ਸਹਿਸਾ ਨਾ ਜਾਏ,
0: ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ।
1: ਸਹਿਸੇ ਜਿਉ ਮਲੀਨ ਹੈ ਕਿਤ ਸੰਜਮ ਤੋਤਾ ਜਾਏ,
0: ਮਨ ਧੋਵੋ ਸ਼ਬਦ ਲਾਗੋ ਹਰ ਜੋ ਰਹੋ ਜਿਤ ਲਾਏ।
1: ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਇਹ ਸਹਿਸਾ ਇਵ ਜਾਏ।
0: ਜਿਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜਿਉ ਤਮੈਲੇ ਤਿਨੀ ਜਨਮ ਜਿਉ ਹਾਰਿਆ।
1: ਇਹ ਤਿਸਨੇ ਵੱਡਾ ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ।
0: ਬੇਦਾ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜੋ ਬੇਤਾ ਲਿਆ।
1: ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ।
0: ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ।
1: ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ।
0: ਰਹੇ
1: ਗੁਰ ਨਾਲੇ
0: ਜੇ ਕੋ ਛੇ ਗੁਰੂ ਛੇਤੀ ਸਨਮੁਖ ਹੋਵੇ, ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤਮੇ ਸਮਾਲੇ।
2: ਆਪ ਛੱਡ ਸਦਾਰੇ ਪੜਲੇ ਗੁਰ ਬਿਨਾ ਨ ਜਾਣੇ ਕੋਏ।
0: ਕਹੇ ਨਾਨਕ ਸੁਣੋ ਸੰਤੋਸ਼ੋ ਸਿੱਖ ਸਨਮੁਖ ਹੋਏ।
2: ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰੂ ਮੁਕਤ ਨਾ ਪਾਵੇ।
0: ਪਾਵੇ ਮੁਕਤ ਨਾ ਹੋਰ ਥੇ ਕੋਈ ਪੁੱਛੋ ਬਵੇਕੀਆਂ ਜਾਏ।
2: ਹਰੇ ਜੁਨੀ ਭਰਮ ਆਵੇ ਬਿਨ ਸਤਿਗੁਰੂ ਮੁਕਤ ਨਾ ਪਾਏ।
0: ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਭ ਸੁਣਾਏ।
2: ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰੂ ਮੁਕਤ ਨਾ ਪਾਏ।
0: ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ।
2: ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਅਸਰ ਬਾਣੀ।
0: ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ।
2: ਪੀਵੋ ਅੰਮ੍ਰਿਤ ਸਦਾ ਰੋਹਾ ਰੰਗ ਜਪਿਓ ਸਾਰੰਗ ਪਾਣੀ।
0: ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ,
2: ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ।
0: ਬਾਣੀ ਤਾਂ ਕੱਚੀ ਸਤਿਗੁਰ ਬਾਜੋ ਹੋਰ ਕੱਚੀ ਬਾਣੀ।
2: ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ।
0: ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ। ਕਹੇ ਨਾਨਕ ਸਤਿਗੁਰ ਬਾਜੋ ਹੋਰ ਕੱਚੀ ਬਾਣੀ।
2: ਗੁਰ ਕਾ ਸਬਦ ਰਤਨ ਹੈ ਇਹਦੇ ਚ ਚੜਾਓ,
0: ਸਬ ਰਤਨ ਜਤ ਮਨ ਲਾਗਾ ਇਹੋ ਆਸਮਾਓ।
2: ਸਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ,
0: ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ।
2: ਕਹੇ ਨਾਨਕ ਸਬਦ ਰਤਨ ਹੈ ਹੀਰਾ ਜਿਤ ਚੜਾਓ,
0: ਸ਼ਿਵ ਸ਼ਕਤ ਆਪ ਉਪਾਏ ਕੇ ਕਰਤਾ ਆਪੇ ਹੁਕਮ ਵਰਤਾਏ।
2: ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੇ ਬੁਝਾਏ।
0: ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ,
2: ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸੋ ਲਿਵਲਾਏ।
0: ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ,
2: ਸਿਮਰ ਸਾਸਤਰ ਪੁਨ ਪਾਪ ਵਿਚਾਰ ਦੇ ਤੱਤੇ ਸਾਰ ਨਾ ਜਾਣੀ।
0: ਤੱਤੇ ਸਾਰ ਨਾ ਜਾਣੀ ਗੁਰੂ ਬਾਜੋ ਤੱਤੇ ਸਾਰ ਨਾ ਜਾਣੀ।
2: ਕਹੀ ਗੁਰੀ ਸੰਸਾਰ ਪ੍ਰਮ ਸੁੱਤਾ ਸੁੱਤਿਆ ਰਹਿਣ ਵਿਹਾਰੀ,
0: ਗੁਰ ਕਿਰਪਾ ਤੇ ਸੇ ਜਨ ਜਾਗੇ ਜਿੰਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ।
2: ਕਹੇ ਨਾਨਕ ਸੋ ਤਤ ਪਾਏ ਜਿਸਨੂੰ ਹਰ ਦਿਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਰੀ।
0: ਮਾਤਾ ਕੇ ਉਦਰ ਮੈਂ ਪਿਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ,
2: ਮਨੋ ਕਿਉਂ ਵਿਸਾਰੀਏ ਇਹ ਵਰਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ।
0: ਉਹ ਸੁਕੇ ਪੋ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ,
2: ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ।
0: ਕਹੇ ਨਾਨਕ ਇਹ ਵਰਦਾਤਾ ਸੋ ਕਿਉਂ ਮਨੋ ਵਿਸਾਰੀਏ,
2: ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ।
0: ਮਾਇਆ ਅਗਨ ਸਭ ਇੱਕੋ ਜਹੀ ਕਰਤੇ ਖੇਲ ਰਚਾਇਆ,
2: ਜਾਤ ਇਸ ਪਾਣਾ ਤਾਂ ਜੰਮਿਆ ਪਰਵਾਰ ਪਲਾ ਪਾਇਆ।
0: ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ,
2: ਮਾਇਆ ਜਿਤ ਹਰ ਵਿਸਰੇ ਮੋਹ ਉਪਜੇ ਭਉ ਦੂਜਾ ਲਾਇਆ।
0: ਕਹੇ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ।
2: ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ,
0: ਮੁੱਲ ਨਾ ਪਾਇਆ ਜਾਏ ਕਿਸੇ ਵਿਟੋ ਰਹੇ ਲੋਕ ਵਿਲ ਲਾਏ।
2: ਐਸਾ ਸਤਿਗੁਰੂ ਜੇ ਮਿਲੇ ਤਿਸ ਨੂੰ ਸਿਰ ਸੋਂ ਪੀਏ ਵਿੱਚੋਂ ਆਪ ਜਾਏ।
0: ਜਿਉਂ ਤਿਸ ਮਿਲ ਰਹੇ ਹਰ ਵਸ

0: ਦਿਹਾੜੀ
1: ਹਰ ਹਰ ਨਿਤ ਜਪਿਓ ਜੀਉ ਲਾਹ ਖਟਿਓ ਦਿਹਾੜੀ
0: ਇਹੋ ਤਨ ਤਿਨਾ ਮਿਲਿਆ ਜਿਨ ਹਰ ਆਪੇ ਪਾਣਾ
1: ਕਹੇ ਨਾਨਕ ਹਰ ਰਾਸ ਮੇਰੀ ਮਨ ਹੋ ਬੰਜਾਰਾ
0: ਇਹ ਰਸਨਾ ਤੂੰ ਅਨ ਰਸਨਾ ਚ ਰਹੀ ਤੇਰੀ ਪਿਆਸ ਨਾ ਜਾਏ
1: ਪਿਆਸ ਨਾ ਜਾਏ ਮੋਰਤ ਕੀਤੇ ਚਿਚਰ ਹਰ ਰਸ ਪੱਲੇ ਨਾ ਪਾਏ
0: ਪਾਏ ਪੱਲੇ ਪੀਏ ਹਰ ਸਬੋ ਨ ਤ੍ਰਿਸ਼ਨਾ ਲਾਗੇ ਆਏ
1: ਹਰ ਰਸ ਕਰਮੀ ਪਾਈਏ ਸਤਿਗੁਰੂ ਮਿਲੇ ਜਿਸੇ ਆਏ
0: ਨਾਨਕੋ ਰਸ ਵਿਸਰੇ ਜਾਂ ਹਰ ਵਸੇ ਮਨ ਆਏ
1: ਸਰੀਰਾ ਮੇਰਿਆ ਹਰ ਤੁਮੇ ਜੋਤ ਰੱਖੀ ਤਾਂ ਤੂੰ ਜਗ ਮੇ ਆਇਆ
0: ਹਰ ਜੋਤ ਰੱਖੀ ਤੁਦਵੀ ਤਾਂ ਤੂੰ ਜਗ ਮੇ ਆਇਆ

0: ਜਗਮਿਆ
1: ਮਨ ਚੋ ਪਿਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਓ ਸਖੀ ਗਏ ਮੰਦਰ ਬਣਿਆ
0: ਹਰ ਗਾਓ ਮੰਗਲ ਸਖੀਏ ਸੋ ਦੁਖ ਨ ਵਿਆਪੇ
1: ਗੁਰ ਚਰਨ ਲਾਗੇ ਦਿਨ ਸਭਾਗੇ ਆਪਣਾ ਪਿਰ ਜਾਪੇ
0: ਅਨੰਦ ਬਾਣੀ ਗੁਰ ਸ਼ਬਦ ਜਾਣੀ ਹੈ।

ਪੌੜੀ ਵੱਡੀ ਹੂਵਡਾ ਪਾਰ ਤੇਰਾ ਮਰਤਬਾ ਜੀਆਂ ਅੰਦਰ ਜੀਓ ਸਭ ਕਿਛ ਜਾਣ ਲਾ।

कोई न जाने तुमरा सगल समग्री तुमरे सूत्र तारी तुम ते हो ऐसो

ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਿੱਠੇ ਸਬਦ ਖਜਾਇ ਤੇਗ ਬਹਾਦਰ ਸਿਮਰਿਆ ਘਰ ਨਾਉਣੇ ਦਿਆਵੈ ਧਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਅਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਅਤੇ ਚੜਿਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰੱਛਿਆ ਰਿਆਇਤ ਦੇਖ ਤੇਖ ਪਤੇ ਬਿਰਦ ਕੀ ਪੈਦ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅਰਦਾਸ ਬੇਨਤੀ ਜੋਦੜੀ ਹੈ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਅੰਦਰ ਨਿਤਨੇਮ ਜੀ ਦੀਆਂ ਬਾਣੀਆਂ ਦੇ ਜਾਪ ਹੋਏ ਉਪਰੰਤ ਸਲੋਕ ਮਹੱਲਾ ਨਾਵਾਂ ਜੀ ਦੀ ਗੁਰਬਾਣੀ ਪੜ੍ਹੀ ਗਈ ਬੇਅੰਤ ਸ਼ਬਦਾਂ ਦੇ ਜਾਪ ਹੋਏ ਸਤਿਗੁਰੂ ਗੁਰਬਾਣੀ ਪੜ੍ਹਦਿਆਂ ਆਪ ਜੀ ਦੇ ਸਨਮੁੱਖ ਹਾਜ਼ਰੀਆਂ ਭਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਅੱਗੇ ਤੋਂ ਸੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਅੰਮ੍ਰਿਤ ਵੇਲੇ ਦੇ ਉੱਦਮ ਉਪਰਾਲੇ ਚੜ੍ਹਦੀ ਕਲਾ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀਓ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਪਾਵਨ ਹੁਕਮ ਬਖਸ਼ਿਸ਼ ਕਰਕੇ ਆਪ ਜੀ ਨਿਹਾਲ ਕਰੋ ਸੁੱਖ ਹੋਵੇ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚਾ ਹੈ ਰਾਜ ਕਰੇਗਾ ਖਾਲਸਾ

ਚਰਨ ਸਰਨ ਗੁਰ ਇੱਕ ਪੈਂਡਾ ਜਾਇ ਚੱਲ ਸਤਿਗੁਰ ਕੋਟ ਪੈਂਡਾ ਆਗੈ ਹੋਏ ਲੇਤ ਹੈ ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ ਸਿਮਰਨ ਤਾਹੀ ਬਾਰੰਬਾਰ ਗੁਰਹੇਤ ਹੈ ਭਾਵਨੀ ਭਗਤ ਭਾਈ ਕੌਡੀ ਅਗਰ ਭਾਗ ਰੱਖੈ ਤਾਹੀ ਗੁਰ ਸਰਬ ਨਿਦਾਨ ਦਾਨ ਦੇਤ ਹੈ।

नित नित है सो कहो टल गुर सेविए एहनिस सहज सुभाए दर्शन परसिए गुरु के जन्म मरण दुख जाए होवै सिफत खसम दी नूर अरसों कुरसों चटी है ਅਤੇ ਉਹਦੇ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ ਜਿਸ ਪਾਸ ਬੈਠਿਆ ਸੋਹੀ ਹੈ ਸਭਨਾਂ ਦਾ ਵਿਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਇਹ ਮਾਇਆ ਜਗ ਮੋਹਣੀ ਭਾਈ, ਕਰਮ ਸਭੇ ਵੇਕਾਰੀ। ਸੁਣ ਪੰਡਿਤ ਕਰਮਾਂਕਾਰੀ, ਜਿਤ ਕਰਮ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪਹਿਲਾ ਤੇਤੁਕੀ ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧਕਾਰੀ ਪਾਪ ਪੁੰਨ ਜਗ ਜਾਇਆ ਭਾਈ ਬਿਨਸੈ ਨਾਮ ਵਿਸਾਰੀ ਇਹ ਮਾਇਆ ਜਗ ਮੋਹਣੀ ਭਾਈ ਕਰਮ ਸਭੇ ਵੇਕਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਸਤਿਗੁਰਾਂ ਨੇ ਅੰਮ੍ਰਿਤ ਵੇਲੇ ਦੀਆਂ ਨਿਤਨੇਮ ਦੀਆਂ ਦਾਤਾਂ ਅਤੇ ਸਤਿਗੁਰੂ ਜੀ ਦੇ ਅਸਥਾਨਾਂ ਅਤੇ ਲੰਗਰਾਂ ਦੀਆਂ ਸੇਵਾਵਾਂ ਸਾਨੂੰ ਬਖਸ਼ਿਸ਼ ਕੀਤੀਆਂ। ਸਤਿਗੁਰੂ ਸਾਹਿਬ ਕਿਰਪਾ ਕਰਨ, ਇਸੇ ਪ੍ਰਕਾਰ ਨੇਮ ਅਤੇ ਪ੍ਰੇਮ ਆਪਣੇ ਚਰਨਾਂ ਦੇ ਵਿੱਚ ਬਖਸ਼ਿਸ਼ ਕਰੀ ਰੱਖਣ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪ ਕਿਰਪਾਲਤਾ ਕਰਕੇ ਸਾਨੂੰ ਸਾਰਿਆਂ ਨੂੰ ਤੰਦਰੁਸਤੀ ਦੀ ਦਾਤ ਸਤਿਗੁਰੂ ਜੀ ਬਖਸ਼ਣ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਨਮਸਕਾਰ ਕਰਦੇ ਸਮੇਂ ਕੰਨ ਜਾਂ ਹੱਥ ਵਿੱਚ ਪਾਉਣ ਵਾਲੀ ਕੋਈ ਵਸਤ ਕੀਮਤੀ ਜੋ ਆਪ ਜੀ ਦੀ ਡਿੱਗ ਪਈ ਹੋਵੇ ਉਹ ਤੁਸੀਂ ਪ੍ਰਾਪਤ ਕਰ ਸਕਦੇ ਹੋ, ਕਿਉਂਕਿ ਸੰਗਤ ਦੇ ਵਿੱਚੋਂ ਉਹ ਸਟਾਫ ਨੂੰ ਫੜਾ ਦਿੱਤੀ ਗਈ ਹੈ। ਆਪ ਚਰਨਾਂ ਵਿੱਚ ਬੇਨਤੀ ਹੈ ਆਪ ਜੀ ਦੇ ਕਿ ਕਿਸੇ ਦੀ ਵੀ ਕੋਈ ਵਸਤ ਕੀਮਤੀ ਕੋਈ ਡਿੱਗੀ ਹੋਵੇ ਅਤੇ ਉਹ ਇੱਥੋਂ ਸਾਡੇ ਤੋਂ ਪ੍ਰਾਪਤ ਕਰ ਸਕਦੇ ਹਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕੌੜੀ ਸਭ ਕੋ ਆਖੇ ਆਪਣਾ ਜਿਸ ਨਾ ਹੀ ਸੋਚਣ ਕੱਢੀਐ ਕਿ ਤਪ ਆਪਣਾ ਪਹੀ ਲੇਖਾ ਸੰਡੀਐ ਜਾਂ ਰਹਿਣਾ ਨਹੀਂ ਐਤ ਜਗਤਾਂ ਕਾਇਤਗਾਰ ਬਹੰਡੀਐ ਮੰਦਾ ਕਿਸੇ ਨਾ ਕੀਏ ਭੜਕ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗਏ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ, ਕਹੁ ਨਾਨਕ ਸਭ ਤੇਰੀ ਵਡਿਆਈ। ਮੇਰਾ ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰਿ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਰਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ, ਘਰ ਨੌਨ ਦਿਆਵੈ ਧਾਏ, ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਅਤੇ ਗਵਾਹੀ ਦੇਖ ਕੇ ਡਿੱਟ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਖ ਦੇਖ ਫਤਿਹ ਬਿਰਧ ਕੀ ਪੈ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ

ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਓ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁੰਦਰ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨ ਅੰਦਰ ਆਸਾ ਜੀ ਦੀ ਵਾਰ ਦੇ ਭੋਗ ਜੀ ਕੀ ਅਰਦਾਸ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ ਸੁੱਧ ਅਤੇ ਸਪੱਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ ਆਪ ਜੀ ਦੇ ਦਰ ਘਰ ਆਈ ਸੰਗਤ ਨੂੰ ਗੁਰਸਿੱਖੀ ਸਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਣੀਆਂ ਆਪ ਜੀ ਦੇ ਦਰ ਘਰ ਦੇ ਸੇਵਕ ਬੀਬੀ ਅਸ਼ਵਿੰਦਰ ਕੌਰ ਬੀਬੀ ਗੁਰਪ੍ਰੀਤ ਕੌਰ ਨੂੰ ਚੜ੍ਹਦੀ ਕਲਾ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨੀ ਮਹਾਰਾਜ ਮੇਰ ਭਰਿਆ ਹੱਥ ਰੱਖਣਾ ਕੜਾਹ ਪ੍ਰਸ਼ਾਦੀ ਦੇਖ ਸਦਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਆਪ ਜੀ ਕਰੋ ਕਿਰਪਾਲਤਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੇ।

0: वाहिगुरु जी का खालसा, वाहिगुरु जी की फतेह।
1: चक्र

ਨਿਸ ਸਹਿਜ ਸੁਭਾਇ ਦਰਸਨ ਪਰਸਿਆਇ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀਐ ਰਿੱਠੇ ਸੱਚੇ ਪਾਤਸ਼ਾਹੋ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹੋ ਸਿਰ ਸਾਹਾਂ ਦੇ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵਿਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਤੇ ਤੁਕੀ ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧਕਾਰੀ ਪਾਪ ਪੁੰਨ ਜਗ ਜਾਇਆ ਭਾਈ ਬਿਨਸੈ ਨਾਮ ਵਿਸਾਰੀ ਇਹ ਮਾਇਆ ਜਗ ਮੋਹਣੀ ਭਾਈ

ਸੁਣ ਪੰਡਿਤ ਕਰਮਾਕਾਰੀ, ਜਿਤ ਕਰਮ ਸੁਖ ਉਪਜੈ ਭਾਈ।

ਆਈ ਮਨ ਨਿਰਮਲ ਸਾਚ ਸਮਾਈ ਗੁਰ ਸੇਵੇ ਸੋ ਬੂਝੈ ਭਾਈ ਗੁਰ ਬਿਨ ਮਗ ਨ ਪਾਈ।

ਗੁਰ ਅੰਕਸ ਜਿਨ ਨਾਮ ਦ੍ਰਿੜਾਇਆ ਭਾਈ, ਮਨ ਵਸਿਆ ਚੂਕਾ ਭੇਖ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪਹਿਲਾ ਤੇ ਤੁਕੀ ਪਾਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧਕਾਰੀ ਪਾਪ ਪੁੰਨ ਜਗ ਜਾਇਆ ਭਾਈ ਬਿਨ ਸਹਿ ਨਾਮ ਵਿਸਾਰੀ ਇਹ ਮਾਇਆ ਜਗ ਮੋਹਣੀ ਭਾਈ ਕਰਮ ਸਭੇ ਵੇਕਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਨਾਮ ਵਾਹਿਗੁਰੂ।

ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।